0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਅੱਜ 22 ਜੂਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੀ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਫੋਨ ਨੰਬਰ 0439-799-767 0439-799-767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੁਣਵੀਆਂ ਖਬਰਾਂ ਦੇ ਨਾਲ। ਉਸ ਮਗਰੋਂ ਗੱਲ ਕਰਾਂਗੇ ਜੀ ਵਿਕਟੋਰੀਆ ਵਿੱਚ ਹੋਣ ਜਾ ਰਹੇ ਸਟੇਟ ਇਲੈਕਸ਼ਨ ਦੀ ਅਤੇ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਵਿਕਟੋਰੀਆ ਦੇ ਸ਼ੈਪਟਨ ਤੋਂ ਪੰਜਾਬੀ ਭਾਈਚਾਰੇ ਦੇ ਮੌਜੂਦਾ ਸਰਕਾਰ ਪ੍ਰਤੀ ਕੀ ਵਿਚਾਰ ਨੇ ਅਤੇ ਨਵੀਂ ਸਰਕਾਰ ਤੋਂ ਕੀ ਕੁਝ ਉਮੀਦਾਂ ਰੱਖੀਆਂ ਜਾ ਰਹੀਆਂ ਨੇ, ਇਸ ਸੰਬੰਧੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ। ਵਿਕਟੋਰੀਆ ਦੀ ਸਿਆਸਤ ਤੋਂ ਬਾਅਦ ਸਿੱਧਾ ਚੱਲਾਂਗੇ ਜੀ ਪੰਜਾਬ ਦੇ ਵੱਲ ਨੂੰ ਅਤੇ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤ ਦੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡੈਰੀ ਦੇ ਰਾਹੀਂ। ਜਿੱਥੋਂ ਤੱਕ ਸਾਡੇ ਅੱਜ ਦੇ ਖਾਸ ਮਹਿਮਾਨ ਦੀ ਗੱਲ ਹੈ, ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ ਦੀ ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰਧਾਨ ਰਮਨਦੀਪ ਵਧਵਾ ਹੋਰਾਂ ਦੇ ਨਾਲ, ਜੋ ਆਸਟ੍ਰੇਲੀਆ ਵਿੱਚ ਸਟਾਰਟਅਪਸ ਦੇ ਲਈ ਗ੍ਰਾਂਟਾਂ, ਸਰਕਾਰੀ ਸਹਾਇਤਾ ਅਤੇ ਕਾਰੋਬਾਰੀ ਨੈੱਟਵਰਕ ਸਥਾਪਿਤ ਕਰਨ ਸੰਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕਰਨਗੇ। ਇੱਥੇ ਹੀ ਬਸ ਨਹੀਂ ਹੈ, ਇੱਕ ਹੋਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਉਸ ਦੇ ਵਿੱਚ ਗੱਲ ਕਰਾਂਗੇ ਜੀ ਆਸਟ੍ਰੇਲੀਆ ਦੇ ਵਿੱਚ ਦਾਨ ਅਤੇ ਫੰਡ ਰੇਜ਼ਿੰਗ ਨਾਲ ਜੁੜੇ ਨਿਯਮਾਂ ਬਾਰੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੁਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 2.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਨੂੰ ਆਸਟ੍ਰੇਲੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਕੀਨ ਦੀ ਖੇਪ ਦੱਸਿਆ ਜਾ ਰਿਹਾ ਹੈ। ਕਰੀਬ $816 million ਦੇ ਮੁੱਲ ਦੀ ਇਹ ਕੋਕੀਨ ਪੱਛਮੀ ਸਿਡਨੀ ਵਿੱਚ ਸ਼ਿਪਿੰਗ ਕੰਟੇਨਰਾਂ ਦੇ ਹੇਠਾਂ ਬਣੇ ਭੂਮੀਗਤ ਬੰਕਰਾਂ ਵਿੱਚ ਪਲਾਸਟਿਕ ਦੇ ਟੱਬਾਂ 'ਚ ਛੁਪਾਈ ਗਈ ਸੀ। ਪੁਲਿਸ ਦਾ ਦੋਸ਼ ਹੈ ਕਿ ਨਸ਼ੀਲੇ ਪਦਾਰਥ ਨੂੰ ਉੱਤਰੀ ਕੁਈਨਜ਼ਲੈਂਡ ਭੇਜਿਆ ਗਿਆ ਸੀ ਅਤੇ ਫਿਰ ਸਿਡਨੀ ਦੇ ਇੱਕ ਸੰਗਠਿਤ ਅਪਰਾਧ ਸਮੂਹ ਦੇ ਲਈ ਦੱਖਣ ਵੱਲ ਲਿਜਾਇਆ ਗਿਆ ਸੀ। ਇਸ ਮਾਮਲੇ ਵਿੱਚ ਸਿਡਨੀ ਦੇ 2 ਲੋਕਾਂ ਉੱਤੇ ਦੋਸ਼ ਲਗਾਏ ਗਏ ਨੇ, ਜਦਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਉਹ ਨੈਸ਼ਨਲ ਡਿਸੇਬਿਲਟੀ ਯੋਜਨਾ ਭਾਵ ਕਿ NDIS ਵਿੱਚ ਸਰਕਾਰ ਦੁਆਰਾ ਪ੍ਰਸਤਾਵਿਤ ਤਬਦੀਲੀਆਂ ਦੀ ਲੰਬੀ ਜਾਂਚ ਦਾ ਸਮਰਥਨ ਕਰਦੀ ਹੈ। ਇਹਨਾਂ ਸੁਧਾਰਾਂ ਦੇ ਤਹਿਤ ਪ੍ਰੋਗਰਾਮ ਤੇ ਹੋਣ ਵਾਲੇ ਖਰਚ ਨੂੰ ਕੰਟਰੋਲ ਕਰਨ ਦੇ ਯਤਨ ਵਿੱਚ 1,60,000 ਲੋਕਾਂ ਨੂੰ NDIS ਯੋਜਨਾ ਤੋਂ ਬਾਹਰ ਕਰ ਦਿੱਤਾ ਜਾਵੇਗਾ। ਕਾਬਲੇ ਗੌਰ ਹੈ ਕਿ ਲੇਬਰ ਗ੍ਰੀਨਜ਼ ਨਾਲ ਇੱਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਪ੍ਰਸਤਾਵਿਤ ਤਬਦੀਲੀਆਂ ਦੀ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਇਸ ਦੇ ਬਦਲੇ ਵਿੱਚ ਗ੍ਰੀਨਜ਼ ਵੱਲੋਂ ਸਰਕਾਰ ਦੇ ਟੈਕਸ ਸੁਧਾਰਾਂ ਦਾ ਸਮਰਥਨ ਕੀਤਾ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਪ੍ਰਸਤਾਵਿਤ ਬਦਲਾਵਾਂ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਦਾ ਸਮਰਥਨ ਕਰਦੀ ਹੈ। ਉਧਰ ਵਿਰੋਧੀ ਧਿਰ ਨੇ ਘਰਾਂ ਦੀ ਨਿਲਾਮੀ ਦੌਰਾਨ ਵਿਕਰੀ ਦਰ ਵਿੱਚ ਗਿਰਾਵਟ ਦੇ ਲਈ ਸਰਕਾਰ ਦੀਆਂ ਨੀਤੀਆਂ ਉੱਤੇ ਸਵਾਲ ਚੁੱਕੇ ਨੇ ਅਤੇ ਆਖਿਆ ਕਿ ਇਹ ਸਰਕਾਰ ਦੇ ਪ੍ਰਸਤਾਵਿਤ ਕਰ ਸੁਧਾਰਾਂ ਦਾ ਨਤੀਜਾ ਹੈ। ਦਰਅਸਲ ਸ਼ਨੀਵਾਰ 20 ਜੂਨ ਨੂੰ ਕਰੀਬ 1900 ਘਰਾਂ ਦੀ ਨਿਲਾਮੀ ਹੋਈ ਸੀ, ਪਰ ਪ੍ਰੋਪਰਟੀ ਰਿਸਰਚ ਫਰਮ ਕੋਟੈਲਟੀ ਮੁਤਾਬਕ ਉਹਨਾਂ ਵਿੱਚੋਂ ਸਿਰਫ 47.4% ਘਰ ਹੀ ਵਿਕੇ ਸਨ ਅਤੇ ਇਹ ਦਰ ਅਪ੍ਰੈਲ 2020 ਤੋਂ ਬਾਅਦ ਸਭ ਤੋਂ ਘੱਟ ਨਿਲਾਮੀ ਦਰ ਹੈ। ਵਿਰੋਧੀ ਧਿਰ ਦੀ ਡਿਪਟੀ ਲੀਡਰ ਜੇਨ ਹਿਊਮ ਦਾ ਕਹਿਣਾ ਹੈ ਕਿ ਨਿਲਾਮੀ ਦੇ ਤਾਜ਼ਾ ਅੰਕੜੇ ਵਿਆਪਕ ਅਨਿਸ਼ਚਿਤਤਾ ਨੂੰ ਬਿਆਨ ਕਰਦੇ ਨੇ। ਦੂਜੇ ਪਾਸੇ ਸੋਸ਼ਲ ਸਰਵਿਸਿਸ ਮਿਨਿਸਟਰ ਤਾਨੀਆ ਪਿਲਬਰਸੇਕ ਨੇ ਚੈਨਲ 7 ਦੇ ਸਨਰਾਈਜ਼ ਪ੍ਰੋਗਰਾਮ ਵਿੱਚ ਆਖਿਆ ਹੈ ਕਿ ਸਰਕਾਰ ਹਾਲੇ ਵੀ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਚਾਹੁੰਦੀ ਹੈ, ਪਰ ਪਹਿਲਾਂ ਦੇ ਮੁਕਾਬਲੇ ਹੌਲੀ ਰਫ਼ਤਾਰ ਦੇ ਨਾਲ। ਜੰਗਲੀ ਸਮੁੰਦਰੀ ਪੰਛੀਆਂ ਵਿੱਚ ਘਾਤਕ H5N1 ਬਰਡ ਫਲੂ ਸਟੇਨ ਦਾ ਪਤਾ ਲੱਗਣ ਤੋਂ ਬਾਅਦ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਪੋਲਟਰੀ ਉਤਪਾਦਕ ਕੰਪਨੀ ਨੇ ਵੈਸਟਰਨ ਆਸਟ੍ਰੇਲੀਆ ਵਿੱਚ ਦੇ ਆਪਣੇ ਫਾਰਮਾਂ ਨੂੰ ਬੰਦ ਕਰ ਦਿੱਤਾ ਹੈ। ਕਾਬਲੇ ਗੌਰ ਹੈ ਕਿ ਇਸ ਪ੍ਰੈਸ ਦੇ ਨੇੜੇ ਇੱਕ ਸਕੂਆ ਪੰਛੀ ਦੇ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਸੀ, ਜਿਸ ਵਿੱਚ ਇੱਕ ਦੂਜੇ ਪੰਛੀ ਦਾ ਵੀ ਸ਼ੁਰੂਆਤੀ ਰਿਜ਼ਲਟ ਪੋਜ਼ਿਟਿਵ ਆਇਆ ਸੀ। ਵੈਸਟਰਨ ਆਸਟ੍ਰੇਲੀਆ ਤੱਟ ਤੇ ਹੁਣ ਤੱਕ ਘੱਟੋ ਘੱਟ 16 ਬਿਮਾਰ ਜਾਂ ਮਰੇ ਹੋਏ ਪੰਛੀਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਸੀਬਰਡ ਕੰਜ਼ਰਵੇਸ਼ਨ ਨੈੱਟਵਰਕ ਤੋਂ ਔਰੇਲੀ ਲੈਬੇ ਦਾ ਕਹਿਣਾ ਹੈ ਕਿ ਵਾਇਰਸ ਦੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਫੈਲੇ ਹੋਣ ਦੀ ਸੰਭਾਵਨਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਹਿਜ਼ਬੁੱਲਾ ਨੇਤਾ ਨਈਮ ਕਾਸਮ ਨੇ ਇਜ਼ਰਾਈਲ ਨੂੰ ਲਿਬਨਾਨ ਤੋਂ ਪਿੱਛਾ ਹਟਣ ਲਈ ਆਖਿਆ ਹੈ ਅਤੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਦੱਖਣ ਵਿੱਚ ਇਜ਼ਰਾਈਲ ਫੌਜ ਦੇ ਲਈ ਕੋਈ ਸੁਰੱਖਿਆ ਖੇਤਰ ਨਹੀਂ ਹੋਵੇਗਾ। ਉਹਨਾਂ ਇਹ ਵੀ ਆਖਿਆ ਕਿ ਇਜ਼ਰਾਈਲ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਸਮੂਹ ਵੱਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਦੀ ਇਹ ਚੇਤਾਵਨੀ ਇਜ਼ਰਾਈਲੀ ਅਧਿਕਾਰੀਆਂ ਦੁਆਰਾ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਉਹਨਾਂ ਦੀ ਫੌਜ ਲਿਬਨਾਨ ਦੇ ਅੰਦਰ ਖਤਰਿਆਂ ਖਿਲਾਫ਼ ਕਾਰਵਾਈ ਦੇ ਲਈ ਆਜ਼ਾਦ ਹੈ। ਇਸ ਦੇ ਨਾਲ ਹੀ ਕਾਸਮ ਨੇ ਲਿਬਨਾਨ ਸਰਕਾਰ ਨੂੰ ਈਰਾਨ ਦੇ ਨਾਲ ਆਪਣੇ ਰਿਸ਼ਤੇ ਸੁਧਾਰਨ ਦਾ ਵੀ ਸੱਦਾ ਦਿੱਤਾ ਹੈ। ਆਖਰ ਦੇ ਵਿੱਚ ਖਬਰ ਭਾਰਤ ਤੋਂ। ਭਾਰਤ ਸਰਕਾਰ ਨੇ ਪੰਜਾਬ, ਹਰਿਆਣਾ, ਰਾਜਸਥਾਨ ਵਿਚਾਲੇ ਵਿਵਾਦ ਦੀ ਜੜ ਬਣੇ ਪਾਣੀਆਂ ਦੇ ਸਮੁੱਚੇ ਮੁੱਦਿਆਂ ਦਾ ਹੱਲ ਸੁਪਰੀਮ ਕੋਰਟ ਤੋਂ ਕਰਾਉਣ ਦਾ ਫੈਸਲਾ ਲਿਆ ਹੈ। ਕੇਂਦਰੀ ਜਲ ਮੰਤਰਾਲਾ ਸੁਪਰੀਮ ਕੋਰਟ 'ਚ ਅੰਤਰਿਮ ਅਰਜ਼ੀ ਦਾਇਰ ਕਰਕੇ ਤਿੰਨਾਂ ਸੂਬਿਆਂ ਨਾਲ ਸੰਬੰਧਿਤ ਪੈਂਡਿੰਗ ਕੇਸਾਂ ਨੂੰ ਸਿੰਗਲ ਬੈਂਚ ਹਵਾਲੇ ਕਰਨ ਦੀ ਮੰਗ ਕਰੇਗਾ। ਸਰਕਾਰ ਦੇ ਇਸ ਕਦਮ ਦੇ ਨਾਲ ਪਾਣੀਆਂ ਦੇ ਵਿਵਾਦ ਉੱਤਰੀ ਜ਼ੋਨਲ ਕੌਂਸਲ ਦੇ ਦਾਇਰੇ 'ਚੋਂ ਬਾਹਰ ਹੋ ਜਾਣਗੇ। ਪ੍ਰਾਪਤ ਵੇਰਵਿਆਂ ਮੁਤਾਬਕ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਨਜਿੱਠਣ ਲਈ ਆਖਿਆ ਸੀ। ਕੇਂਦਰ ਸਰਕਾਰ ਨੇ ਵਿਚੋਲਗੀ ਕਰਕੇ ਪੰਜਾਬ, ਹਰਿਆਣਾ ਦੇ ਮੁੱਖ ਮੰਤਰੀਆਂ ਦਰਮਿਆਨ ਮੀਟਿੰਗਾਂ ਵੀ ਕਰਵਾਈਆਂ ਸਨ, ਪਰ ਗੱਲ ਕਿਸੇ ਕੰਡੇ ਬੰਨੇ ਨਹੀਂ ਸੀ ਲੱਗੀ। ਉੱਤਰੀ ਜ਼ੋਨਲ ਕੌਂਸਲ ਦੇ ਦਾਇਰੇ 'ਚੋਂ ਪਾਣੀਆਂ ਦੇ ਪੈਂਡਿੰਗ ਕੇਸ ਬਾਹਰ ਕੱਢ ਕੇ ਸੁਪਰੀਮ ਕੋਰਟ ਦੇ ਰਾਹ ਪੈਣ ਤੋਂ ਸਾਫ਼ ਹੈ ਕਿ ਹੁਣ ਇਹਨਾਂ ਸੂਬਿਆਂ ਵਿਚਾਲੇ ਗੱਲਬਾਤ ਨਾਲ ਕੋਈ ਮਾਮਲਾ ਨਜਿੱਠਣ ਦੀ ਗੁੰਜਾਇਸ਼ ਬਾਕੀ ਨਹੀਂ ਰਹਿ ਗਈ। ਤਾਂ ਇਹ ਸਨ ਅੱਜ ਦੀਆਂ ਚੋਣਵੀਆਂ ਖਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

0: ਤਾਂ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ ਐਸ ਬੀ ਐਸ ਸਾਊਥ ਏਸ਼ੀਅਨ ਦੇ ਉੱਤੇ। ਸੋਮਵਾਰ ਤੋਂ ਸ਼ੁੱਕਰਵਾਰ 4 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਲਾਈਵ ਪ੍ਰਸਾਰਿਤ ਹੁੰਦਾ ਅਤੇ ਇਸ ਦਾ ਮੁੜ ਪ੍ਰਸਾਰਣ ਹੋਏਗਾ ਰਾਤ 9 ਵਜੇ ਐਸ ਬੀ ਐਸ ਰੇਡੀਓ 2 ਦੇ ਉੱਤੇ। ਪ੍ਰੋਗਰਾਮ ਦੇ ਵਿੱਚ ਅਗਲੀ ਪੇਸ਼ਕਾਰੀ ਦੇ ਵੱਲੋਂ ਚੱਲਦੇ ਹਾਂ, ਗੱਲ ਕਰਦੇ ਹਾਂ ਜੀ ਵਿਕਟੋਰੀਆ ਦੀ ਸੂਬਾਈ ਸਿਆਸਤ ਦੀ। ਵਿਕਟੋਰੀਆ ਦੇ ਜਿਹੜੇ ਸਟੇਟ ਇਲੈਕਸ਼ਨ ਹੋਣੇ ਨੇ ਨਵੰਬਰ 2026 ਦੇ ਵਿੱਚ, ਕਹਿਣ ਦਾ ਭਾਵ ਕਿ ਅੱਜ ਤੋਂ ਤਕਰੀਬਨ 5 ਮਹੀਨਿਆਂ ਦੇ ਬਾਅਦ ਜਿਹੜੇ ਇਲੈਕਸ਼ਨ ਹੋਣੇ ਨੇ ਉਹਨਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਦੀ ਜਿਹੜੀ ਹੈ ਸਰਗਰਮੀ ਉਹ ਵਧਣੀ ਸ਼ੁਰੂ ਹੋ ਗਈ, ਔਰ ਨਾਲ ਦੀ ਨਾਲ ਜਿਹੜਾ ਸਾਡਾ ਭਾਰਤੀ ਭਾਈਚਾਰਾ ਔਰ ਖਾਸ ਤੌਰ 'ਤੇ ਪੰਜਾਬੀ ਭਾਈਚਾਰਾ ਹੈ ਉਹ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਵੇਖ ਰਿਹਾ, ਔਰ ਜਿਹੜੀ ਨਵੀਂ ਸਰਕਾਰ ਆਏਗੀ ਹੁਣ ਇਹਨਾਂ ਦੀ 2026 ਦੇ ਜਿਹੜੇ ਇਲੈਕਸ਼ਨ ਹੋਣੇ ਨੇ ਨਵੰਬਰ ਦੇ ਵਿੱਚ, ਉਸ ਨਵੀਂ ਸਰਕਾਰ ਤੋਂ ਕੀ ਕੁਝ ਆਸਾਂ ਉਮੀਦਾਂ ਲਗਾ ਕੇ ਬੈਠਾ। ਐਸ ਬੀ ਐਸ ਪੰਜਾਬੀ ਦੇ ਵੱਲੋਂ ਜਿਹੜਾ ਵਿਕਟੋਰੀਆ ਦਾ ਖੇਤਰੀ ਇਲਾਕਾ ਸ਼ੈਪਟਨ ਹੈ ਜਿੱਥੇ ਪੰਜਾਬੀ ਭਾਈਚਾਰੇ ਦੀ ਬਹੁਤਾਤ ਹੈ, ਉਸ ਇਲਾਕੇ ਦੇ ਵਿੱਚ ਜਾ ਕੇ ਭਾਈਚਾਰੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸਾਡੇ ਸਾਥੀ ਪੁਨੀਤ ਢਿੰਗਰਾ ਹੋਰਾਂ ਦੇ ਵੱਲੋਂ ਉੱਥੇ ਵਿਜ਼ਿਟ ਕਰਕੇ ਲੋਕਾਂ ਦੇ ਵਿਚਾਰ ਲਏ ਗਏ ਨੇ ਕਿ ਕੁਝ ਲੋਕ ਆਖ ਰਹੇ ਨੇ ਮੌਜੂਦਾ ਸਰਕਾਰ ਨੂੰ ਲੈ ਕੇ ਔਰ ਨਵੀਂ ਸਰਕਾਰ ਨੂੰ ਲੈ ਕੇ। ਸਾਰੀ ਗੱਲਬਾਤਾਂ ਨੂੰ ਸੁਣਾਉਂਦੇ ਹਾਂ ਇਸ ਸੰਖੇਪ ਰਿਪੋਰਟ ਦੇ ਰਾਹੀਂ।
1: ਐਸ ਬੀ ਐਸ ਪੰਜਾਬੀ 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢਿੰਗਰਾ। ਐਸ ਬੀ ਐਸ ਪੰਜਾਬੀ ਦੀ ਟੀਮ ਪਿਛਲੇ ਦਿਨੀ ਵਿਕਟੋਰੀਆ ਦੇ ਫੂਡ ਬਾਊਲ ਕਹੇ ਜਾਣ ਵਾਲੇ ਇਲਾਕੇ ਸ਼ੈਪਟਨ ਪਹੁੰਚੀ ਸੀ। ਇਹ ਉਹ ਖੇਤਰ ਹੈ ਜਿੱਥੇ ਪੰਜਾਬੀ ਪਰਿਵਾਰਾਂ ਨੇ ਖੇਤੀਬਾੜੀ ਤੋਂ ਲੈ ਕੇ ਹੌਸਪਿਟੈਲਿਟੀ ਅਤੇ ਡਿਜੀਟਲ ਟੈਕਨੋਲੋਜੀ ਤੱਕ ਹਰ ਖੇਤਰ ਵਿੱਚ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਸਾਲ 2021 ਦੇ ਅੰਕੜਿਆਂ ਮੁਤਾਬਕ ਸਿਟੀ ਆਫ ਗ੍ਰੇਟਰ ਸ਼ੈਪਟਨ ਦੇ ਵਿੱਚ 1549 ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਨੇ ਅਤੇ ਇੱਥੇ ਰਹਿਣ ਵਾਲੇ 1981 ਲੋਕਾਂ ਦਾ ਜਨਮ ਭਾਰਤ ਵਿੱਚ ਹੋਇਆ ਹੈ। ਪਰ ਹਰ ਖੇਤਰੀ ਇਲਾਕੇ ਵਾਂਗ ਸ਼ੈਪਟਨ ਦੀਆਂ ਆਪਣੀਆਂ ਵਿਲੱਖਣ ਖੂਬੀਆਂ ਦੇ ਨਾਲ ਨਾਲ ਕੁਝ ਸਥਾਨਕ ਸਮੱਸਿਆਵਾਂ ਵੀ ਹਨ। ਆਉਣ ਵਾਲੀਆਂ ਵਿਕਟੋਰੀਅਨ ਸਟੇਟ ਚੋਣਾਂ ਦੇ ਮੱਦੇਨਜ਼ਰ ਅਸੀਂ ਇੱਥੋਂ ਦੇ ਪੰਜਾਬੀ ਪਰਿਵਾਰਾਂ, ਕਿਸਾਨਾਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਵਾਰ ਚੋਣਾਂ ਵਿੱਚ ਉਹਨਾਂ ਦੇ ਮੁੱਖ ਮੁੱਦੇ ਕੀ ਹਨ ਅਤੇ ਉਹ ਆਉਣ ਵਾਲੀ ਸਰਕਾਰ ਅਤੇ ਰਾਜਨੀਤਿਕ ਲੀਡਰਾਂ ਕੋਲੋਂ ਕੀ ਉਮੀਦਾਂ ਰੱਖਦੇ ਨੇ। ਆਓ ਲੈ ਚੱਲਦੇ ਹਾਂ ਸ਼ੈਪਟਨ ਅਤੇ ਕਰਵਾਉਂਦੇ ਹਾਂ ਗੱਲਬਾਤ ਤੁਹਾਡੀ ਸ਼ੈਪਟਨ ਵਿੱਚ ਵੱਸਦੇ ਪੰਜਾਬੀਆਂ ਨਾਲ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸ਼ੈਪਟਨ ਤੋਂ ਹੀ ਪੰਜਾਬੀ ਆਡੀਓ ਬੁੱਕਸ ਐਪ ਸੁਹਾਵੀ ਚਲਾ ਰਹੇ ਸੰਸਥਾਪਕ ਸਰ ਮੁਹੱਬਤ ਦੇ ਨਾਲ। ਉਹਨਾਂ ਦੇ ਇਸ ਬਾਰੇ ਵਿਚਾਰ ਕੁਝ ਅਜਿਹੇ ਹਨ।
2: ਇੱਥੇ ਦੇਖੋ ਜਿਹੜੇ ਲੋਕਲ, ਇੱਥੇ ਪਹਿਲੀ ਗੱਲ ਤਾਂ ਜਿੱਦਾਂ ਆਮ ਮੈਲਬਨ ਦੇ ਵਿੱਚ ਹੈ ਨਾ, ਲੇਬਰ ਦਾ ਪ੍ਰਭਾਵ ਹੁੰਦਾ ਵਾ। ਇੱਥੇ ਤਾਂ ਕਈ ਵਾਰੀ ਲੇਬਰ ਕੰਟੈਸਟ ਵੀ ਨਹੀਂ ਕਰਦੇ, ਜ਼ਿਆਦਾ ਨੈਸ਼ਨਲ ਦਾ ਜਾਂ ਇੰਡੀਪੈਂਡੈਂਟ ਪਹਿਲਾਂ ਜਿੱਤਦੇ ਰਹੇ ਆ। ਅਤੇ ਜਿਹੜੇ ਲੋਕਲ ਮੁੱਦੇ ਨੇ ਉਹੀ ਨੇ ਵੀ ਸੜਕਾਂ ਸੁਧਾਰਨ। ਇੱਥੇ ਇੱਕ ਬੜਾ ਵੱਡਾ ਮੁੱਦਾ ਵਾ ਵੀ ਜਿਹੜਾ ਸ਼ੈਪਟਨ ਅਤੇ ਮਰੂਪਨਾ ਨਾ ਆਪਸ 'ਚ, ਉਹ ਇੱਕੋ ਹੀ ਵੱਡਾ ਬ੍ਰਿਜ ਜੋੜਦਾ ਉਹਨੂੰ, ਉਹਦੇ ਬਾਈਪਾਸ ਦਾ ਇੱਕ ਵੱਡੇ ਬ੍ਰਿਜ ਦਾ ਕਾਫੀ ਚਿਰ ਦਾ ਜਿਹੜੀ ਮੰਗ ਆ ਉਹ ਅਜੇ ਤੱਕ ਬਜਟ 'ਚ ਵੀ ਨਹੀਂ ਲਿਆਂਦੀ, ਇੱਕ ਦੋ ਵਾਰੀ ਲਿਆ ਕੇ ਕੈਂਸਲ ਕਰਤੀ ਇਹਨਾਂ ਨੇ। ਫਿਰ ਸ਼ਹਿਰ ਦੇ ਬਾਈਪਾਸ ਦੀ ਵੀ ਮੰਗ ਹੈਗੀ ਆ, ਜਿਹੜਾ ਇਹ ਤਾਂ ਇਨਫਰਾਸਟਰਕਚਰ ਵੱਲੋਂ ਆ। ਬਾਕੀ ਇਹਨੂੰ ਸਪੋਰਟਸ ਕੈਪੀਟਲ ਆਫ ਵਿਕਟੋਰੀਆ ਕਿਹਾ ਜਾਂਦਾ ਸ਼ੈਪਟਨ ਨੂੰ, ਅਤੇ ਉਹਦੇ ਵਾਸਤੇ ਜਿਹੜੀਆਂ ਸਪੋਰਟਿੰਗ ਫੈਸਿਲਿਟੀਜ਼ ਨੇ ਉਹਦੇ ਵਾਸਤੇ ਫਰਦਰ ਮੰਗਾਂ ਨੇ ਵੀ ਹੋਰ ਜ਼ਿਆਦਾ ਇੰਪਰੂਵ ਕੀਤੀਆਂ ਜਾਣ, ਹਸਪਤਾਲ ਹੋਰ ਇੰਪਰੂਵ ਹੋਵੇ, ਹੈ ਨਾ। ਮੇਰੀ ਜੇ ਮੈਨੂੰ ਪਰਸਨਲ ਜੇ ਮੰਗ ਪੁੱਛੋ ਨਾ, ਤਾਂ ਮੈਨੂੰ ਲੱਗਦਾ ਵੀ ਸ਼ੈਪਟਨ ਛੋਟੇ ਛੋਟੇ ਸ਼ਹਿਰ ਮਾਊਂਟ ਗੈਂਬੀਰ ਵਰਗੀਆਂ 'ਚ ਵੀ ਫਲਾਈਟ ਹੈਗੀ ਹੈ, ਇੱਥੋਂ ਇੱਕ ਭਾਵੇਂ ਹਫ਼ਤੇ ਦੀ ਇੱਕ ਹੋਵੇ, ਸਿਡਨੀ ਨੂੰ ਫਲਾਈਟ ਵੀ ਚਾਹੀਦੀ ਹੈ।
1: ਅੱਗੇ ਵੱਧਦੇ ਹਾਂ ਅਤੇ ਸੁਣਦੇ ਹਾਂ ਖੇਤੀਬਾੜੀ ਖੇਤਰ ਨਾਲ ਜੁੜੇ ਗੁਰਿੰਦਰ ਸਿੰਘ ਦੇ ਵਿਚਾਰ।
3: ਹਾਂਜੀ, ਸਭ ਤੋਂ ਵੱਡੀ ਤਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਮੈਨਸ਼ਨ ਕੀਤਾ ਕਿ ਲੇਬਰ ਦੀ ਸ਼ੋਰਟੇਜ ਹੈ, ਲੇਬਰ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਜਿਹੜੇ ਇੱਥੋਂ ਦੇ ਬਛਿੰਦੇ ਨੇ ਉਹ ਫਾਰਮਿੰਗ ਘੱਟ ਕਰਨਾ ਚਾਹੁੰਦੇ ਨੇ, ਨਵਾਂ ਬੰਦਾ ਆ ਕੇ ਇੱਥੇ ਮਿਹਨਤ ਵੀ ਕਰਦਾ ਅਤੇ ਹਰੇਕ ਤਰ੍ਹਾਂ ਦਾ ਕੰਮ ਕਰ ਲੈਂਦਾ ਜੀ, ਅਤੇ ਲੇਬਰ ਦਾ ਬਾਕੀ ਡਾਇਰੈਕਟ ਜਿੱਦਾਂ ਮੈਂ ਕਿਹਾ ਵਿੱਚ ਆੜ੍ਹਤੀਏ ਨੇ, ਵਿੱਚ ਬ੍ਰੋਕਰ ਨੇ, ਉਹਦੇ ਲਈ ਫਾਰਮਰ ਲਈ ਡਾਇਰੈਕਟ ਮਾਰਕੀਟਿੰਗ ਦੇ ਵੀ ਵਸੀਲੇ ਬਣਾਉਣੇ ਚਾਹੀਦੇ ਨੇ, ਜਿਹਦੇ ਨਾਲ ਫਾਰਮਰ ਆਪਣੀ ਚੀਜ਼ ਡਾਇਰੈਕਟ ਹੀ ਕੰਜ਼ਿਊਮਰ ਤੱਕ, ਕਸਟਮਰ ਤੱਕ ਵੇਚ ਸਕੇ ਜੀ। ਪੈਟਰੋਲ ਡੀਜ਼ਲ ਦਾ ਕਿਹਾ ਭਾਅ, ਉਹ ਤਾਂ ਬਿਲਕੁਲ ਬਹੁਤ ਹੀ ਜ਼ਿਆਦਾ ਮਾਰ ਆਪਣੇ ਕਿਸਾਨਾਂ 'ਤੇ ਹੈਗੀ ਹੈ ਜੀ, ਅਤੇ ਫਰਟੀਲਾਈਜ਼ਰ ਦੀ ਵੀ ਬਿੱਗ ਪ੍ਰੋਬਲਮ ਹੈ ਜੀ, ਹੈ ਨਾ। ਇਹਦੇ ਲਈ ਵੀ ਉਹਨਾਂ ਨੂੰ ਪਹਿਲਾਂ ਹੀ ਪੋਲਿਸੀਆਂ 'ਤੇ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਵਰਲਡ ਦਾ ਮਾਹੌਲ ਬਣ ਰਿਹਾ ਹੈ ਨਾ। ਸਾਰੀ ਦੁਨੀਆ 'ਚ ਹੀ ਲੱਗਦਾ ਹੈ ਫਰਟੀਲਾਈਜ਼ਰ ਦੀ ਅਤੇ ਪੈਟਰੋਲ ਡੀਜ਼ਲ ਦੀ ਕਿੱਲਤ ਆਊਗੀ, ਪਰ ਮੈਨੂੰ ਲੱਗਦਾ ਸਰਕਾਰ ਨੂੰ ਪਹਿਲਾਂ ਹੀ ਅਗਾਂਹ ਵਧੂ ਸੋਚ ਰੱਖ ਕੇ ਉਹਦੇ ਲਈ ਤਿਆਰੀ ਰੱਖਣੀ ਚਾਹੀਦੀ ਹੈ, ਹੋਣੀ ਚਾਹੀਦੀ ਸੀ ਹੁਣ ਤੱਕ ਦੀ ਮੇਰੇ ਹਿਸਾਬ ਨਾਲ ਤਾਂ। ਅਤੇ ਬਾਕੀ ਹੁਣ ਤੱਕ ਦਾ ਸੀਜ਼ਨ ਹੈ ਸਾਡਾ ਇੱਥੇ ਔਫ ਹੋ ਰਿਹਾ, ਹੁਣ ਜਦੋਂ ਨਵਾਂ ਸੀਜ਼ਨ ਸਟਾਰਟ ਹੋਊਗਾ ਉਹਦੇ 'ਚ ਦੇਖਾਂਗੇ ਫਰਟੀਲਾਈਜ਼ਰ ਦੀ ਕੀ ਕਿੱਲਤ ਆਉਂਦੀ ਹੈ। ਪਰ ਪਹਿਲਾਂ ਵੀ ਕੋਵਿਡ ਤੋਂ ਬਾਅਦ ਵੀ ਸਾਡਾ 20-30% ਹਰੇਕ ਚੀਜ਼ 'ਚ ਪ੍ਰਾਈਸ ਵੱਧ ਗਿਆ ਸੀ।
1: ਹੁਣ ਗੱਲ ਕਰਦੇ ਹਾਂ ਸੁਖਦੀਪ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਪਰਿਵਾਰ ਸਮੇਤ ਮੈਲਬਨ ਤੋਂ ਰੀਜਨਲ ਵਿਕਟੋਰੀਆ ਦਾ ਰੁੱਖ ਕੀਤਾ।
4: ਦੇਖੋ ਜੀ, ਮੋਸਟਲੀ ਆਈ ਥਿੰਕ ਇੱਥੇ ਇੰਨੇ ਜ਼ਿਆਦਾ ਮੁੱਦੇ ਨਹੀਂ ਹੈਗੇ ਤੇ ਪਰ ਜਿਹੜੇ ਜ਼ਿਆਦਾਤਰ ਬੰਦੇ ਚਾਹੁੰਦੇ ਨੇ ਉਹ ਇਨਫਰਾਸਟ੍ਰਕਚਰ ਦੇ ਹੀ ਨੇ ਵੀ ਜਿਹੜੀਆਂ ਰੋਡਸ ਨੇ ਜਿਹੜੇ ਖਾਸ ਕਰਕੇ ਪਿੱਛੇ ਮਤਲਬ ਕਿ ਨੋਟ ਸ਼ਹਿਰ ਦੇ ਵਿੱਚ ਬਟ ਜਿਹੜੇ ਖੇਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਜਿਹੜੀਆਂ ਸੜਕਾਂ ਨੇ ਉਹ ਥੋੜ੍ਹੀਆਂ ਜਿਹੀਆਂ ਬੈਟਰ ਹੋ ਸਕਣ ਅਤੇ ਦੈਟਸ ਅਬਾਊਟ ਆਲ।
1: ਵਿਕਟੋਰੀਅਨ ਸਕੂਲ ਆਫ ਲੈਂਗੁਏਜਸ ਤੋਂ ਸ਼ੈਪਟਨ ਦੇ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਜਗਵਿੰਦਰ ਸਿੰਘ ਕਹਿੰਦੇ ਹਨ ਕਿ ਜਿਹੜੀ ਵੀ ਸਰਕਾਰ ਬਣੇ ਪਰ ਮਲਟੀਕਲਚਰਲ ਭਾਸ਼ਾਵਾਂ ਨੂੰ ਇੱਦਾਂ ਹੀ ਪ੍ਰਫੁੱਲਿਤ ਕਰਦੀ ਰਹੇ।
5: ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ ਜਾਂ ਜੋ ਚੱਲ ਰਹੀ ਹੈ ਜੀ, ਵਿਕਟੋਰੀਆ ਇੱਕ ਮਲਟੀਕਲਚਰਲ ਸਟੇਟ ਹੈ ਜੀ, ਕੰਟਰੀ ਉਹ ਜਿਹੜੀ ਹੈ ਜੀ ਉਹ ਮਲਟੀਕਲਚਰ ਦੇ ਉੱਤੇ ਬਣੀ ਹੋਈ ਆ ਅਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਵੀ ਸਰਕਾਰ ਆਵੇ ਉਹ ਇੱਦਾਂ ਦੇ ਉਪਰਾਲਿਆਂ ਨੂੰ ਇੱਦਾਂ ਹੀ ਸਹਿਯੋਗ ਦਿੰਦੀ ਰਹੇ, ਵੱਧ ਤੋਂ ਵੱਧ ਫੰਡਿੰਗ ਦੇਵੇ ਤਾਂ ਜੋ ਇਹ ਇੱਥੇ ਬੱਚੇ ਆਪਣੀ ਮਾਂ ਬੋਲੀ ਸਿੱਖ ਕੇ ਜਿੱਥੋਂ ਵੀ ਉਹਨਾਂ ਦੀ ਬੈਕਗਰਾਊਂਡ ਹੈ ਉਹਦੇ ਨਾਲ ਨਾ ਟੁੱਟਣ ਅਤੇ ਉੱਥੇ ਜਾ ਕੇ ਉਹਨਾਂ ਵਾਂਗ ਹੀ ਮਹਿਸੂਸ ਕਰਨ।
1: ਖੇਤਰੀ ਇਲਾਕਿਆਂ ਵਿੱਚ ਮੋਟਲ ਦਾ ਕਾਰੋਬਾਰ ਚਲਾ ਰਹੇ ਸੁਖਜੀਤ ਸਿੰਘ ਧਨੋਆ ਦਾ ਮੰਨਣਾ ਹੈ ਕਿ ਹੌਸਪਿਟੈਲਿਟੀ ਅਤੇ ਟੂਰਿਜ਼ਮ ਨੂੰ ਹੋਰ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ।
6: ਸਾਡੇ ਤਾਂ ਮੁੱਦੇ ਇਹੋ ਹੀ ਆ ਕਿ ਜਿਹੜਾ ਜਿਵੇਂ ਹੌਸਪਿਟੈਲਿਟੀ ਜਾਂ ਟੂਰਿਜ਼ਮ ਆ ਇਹਨੂੰ ਥੋੜ੍ਹਾ ਜਿਹਾ ਤੁਸੀਂ ਮਤਲਬ ਅਪਗ੍ਰੇਡ ਕਰੋ ਜਾਂ ਤੁਸੀਂ ਕੁਛ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਟੂਰਿਜ਼ਮ ਜ਼ਿਆਦਾ ਪ੍ਰਫੁੱਲਤ ਹੋਵੇ ਜਿਵੇਂ ਰੀਜਨਲ ਏਰੀਆਸ ਦੇ ਵਿੱਚ, ਤੁਹਾਨੂੰ ਕੁਛ ਇਹੋ ਜਿਹਾ ਕਰਨਾ ਚਾਹੀਦਾ ਸਾਡੀ ਅਤੇ ਗੌਰਮੈਂਟ ਨੂੰ ਇਹੀ ਅਪੀਲ ਆ ਕਿ ਮਤਲਬ ਟੂਰਿਜ਼ਮ ਨੂੰ ਤੁਸੀਂ ਪ੍ਰਫੁੱਲਤ ਕਰੋ। ਉਹਦੇ ਨਾਲ ਇਕੱਲਾ ਮੋਟਲਸ ਬਿਜ਼ੀ ਨਹੀਂ ਹੁੰਦੇ, ਉਹਦੇ ਨਾਲ ਸਾਰਾ ਜਿੰਨਾ ਵੀ ਟਾਊਨ ਹੁੰਦਾ ਕੋਈ ਵੀ ਟਾਊਨ ਲਾ ਲਓ ਉਹਦੀ ਇਕੋਨਮੀ 'ਤੇ ਬਹੁਤ ਫਰਕ ਪੈਂਦਾ।
1: ਇਸ ਦੇ ਨਾਲ ਹੀ ਸ਼ੈਪਟਨ ਤੋਂ ਨੈਸ਼ਨਲ ਪਾਰਟੀ ਦੇ MP ਸੈਮ ਬਿਰਲ ਨਾਲ ਵੀ ਅਸੀਂ ਇਸੇ ਮਸਲੇ 'ਤੇ ਗੱਲ ਕੀਤੀ ਅਤੇ ਪੁੱਛਿਆ ਕਿ ਉਹਨਾਂ ਮੁਤਾਬਕ ਲੋਕਲ ਲੋਕਾਂ ਦੇ ਮੁੱਦੇ ਕੀ ਹਨ।
7: They want governments to prioritize infrastructure in regional areas. So they want people here want better roads. We take all of this produce, as well as what you can see here, we're taking it to the Port of Melbourne. We're taking it to the Melbourne markets, to the Sydney markets. If our road network is falling apart, which it is at the moment, then that doesn't help our farmers. But we also need new roads, bridges, all of the infrastructure that makes people move here and that can facilitate the growth of our agricultural and manufacturing sector.
1: ਤਾਇਸਨ ਸ਼ੈਪਟਨ ਦੀ ਪੰਜਾਬੀ ਕਮਿਊਨਿਟੀ ਦੇ ਉਹ ਅਹਿਮ ਵਿਚਾਰ ਅਤੇ ਮੁੱਦੇ ਜੋ ਆਉਣ ਵਾਲੀਆਂ ਵਿਕਟੋਰੀਅਨ ਚੋਣਾਂ ਦੀ ਰੂਪਰੇਖਾ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਨੇ, ਚਾਹੇ ਉਹ ਖੇਤੀਬਾੜੀ ਦੀਆਂ ਚੁਣੌਤੀਆਂ ਹੋਣ, ਰੀਜਨਲ ਇਨਫਰਾਸਟ੍ਰਕਚਰ ਜਾਂ ਫਿਰ ਕਾਰੋਬਾਰਾਂ ਲਈ ਸਰਕਾਰੀ ਸਹਿਯੋਗ। ਸ਼ੈਪਟਨ ਦੇ ਪੰਜਾਬੀਆਂ ਨੇ ਸਾਫ਼ ਕਿਹਾ ਹੈ ਕਿ ਇਸ ਵਾਰ ਉਹ ਕੇਵਲ ਵਾਅਦੇ ਨਹੀਂ ਬਲਕਿ ਜ਼ਮੀਨੀ ਪੱਧਰ 'ਤੇ ਕੰਮ ਚਾਹੁੰਦੇ ਨੇ। ਇਸ ਖਾਸ ਚੋਣ ਰਿਪੋਰਟ ਬਾਰੇ ਤੁਹਾਡੀ ਕੀ ਹੈ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਅਤੇ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਹੋਰਨਾਂ ਖ਼ਬਰਾਂ ਲਈ ਜੁੜੇ ਰਹੋ ਸਾਡੀ ਵੈਬਸਾਈਟ sbs.com.au/punjabi ਦੇ ਨਾਲ।
8: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। ਅਲੈਕਸਾ, ਗੂਗਲ ਹੋਮ ਜਾਂ ਫਿਰ ਐਪਲ ਸਮਾਰਟ ਸਪੀਕਰ ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ, ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ। SBS ਔਨ ਡਿਮਾਂਡ ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋਅ ਮੁਫ਼ਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS ਔਨ ਡਿਮਾਂਡ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫ਼ਤ ਦੇਖੋ ਚੈਨਲ 32 'ਤੇ ਜਾਂ SBS ਔਨ ਡਿਮਾਂਡ 'ਤੇ।
9: SBS audio
10: apni wavelength naal mel khandiyan taranga sunan layi play button dabo
11: SBS chill
12: SBS pop asia non-stop asian pop
13: can you describe that feeling for people who haven't experienced it
14: SBS hindi uplabdh karwata hai
15: far from the partisan politics
16: naal hi sat to vad bhashawan vich khabran vi tuhade mood naal mel khanda sangeet ate manmohak podcast vi jo tuhadi udeek kar rahe ne SBS audio app download karo ja
17: sbs.com.au/audio।
0: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਜੁੜ ਰਹੇ ਹੋ SBS ਪੰਜਾਬੀ ਦੇ ਨਾਲ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ 22 ਜੂਨ ਦਾ ਦਿਨ ਹੈ ਔਰ ਅੱਜ ਦਾ ਪ੍ਰੋਗਰਾਮ SBS ਦੇ ਮੈਲਬਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ। ਸੋਮਵਾਰ ਨੂੰ ਅਸੀਂ ਲੈ ਕੇ ਆਉਂਦੇ ਹਾਂ ਜੀ ਤੁਹਾਡੇ ਵਾਸਤੇ ਪੰਜਾਬੀ ਡਾਇਰੀ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਵਕਤ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ, ਸਾਰਾ ਵੇਰਵਾ ਪੰਜਾਬੀ ਡਾਇਰੀ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਔਰ ਜਿੱਥੋਂ ਤੱਕ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਹੈਗੀ ਹੈ, ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆ ਰਿਹਾ, ਸਿਆਸੀ ਪਾਰਟੀਆਂ ਦੀ ਗਹਿਮਾ ਗਹਿਮੀ, ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਹੋਰ ਤੇਜ਼ ਹੋ ਰਹੀਆਂ ਨੇ। ਪੰਜਾਬ ਕਾਂਗਰਸ ਦੇ ਵਿੱਚ ਨਵਾਂ ਪੰਜਾਬ ਪ੍ਰਧਾਨ ਆਉਣ ਵਾਲਾ ਹੈ। ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਪੰਜਾਬ ਦੇ ਪਿੰਡਾਂ ਵੱਲ ਨੂੰ ਰੁਖ ਕੀਤਾ ਹੋਇਆ, ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਔਰ ਉੱਧਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ੍ਹਿਆ ਹੋਇਆ, ਕਿਉਂਕਿ ਜਿਹੜੀ ਮੁੱਖ ਮੰਤਰੀ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਕਥਿਤ ਜਿਹੜੀ ਵੀਡੀਓ ਵਾਇਰਲ ਹੋਈ ਸੀ, ਉਸ ਨੂੰ ਲੈ ਕੇ ਮੁੱਖ ਮੰਤਰੀ ਦੇ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ। ਤਮਾਮ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਸ ਰਿਪੋਰਟ ਦੇ ਰਾਹੀਂ।
9: ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ। ਰਾਹੁਲ ਗਾਂਧੀ ਨੇ ਪੰਜਾਬ ਦੇ 5 ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪਿੰਡਾਂ ਦਾ ਰੁੱਖ। ਪੰਜਾਬ ਅੰਦਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਤਿਮਾਹੀ ਕਿਸ਼ਤ 1 ਜੁਲਾਈ ਨੂੰ ਜਾਰੀ ਹੋਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਉੱਚ ਸਿੱਖਿਆ ਬਾਰੇ ਬਿੱਲ ਦਾ ਵਿਰੋਧ। ਪੰਜਾਬ ਦੌਰੇ ਤੇ ਭਾਜਪਾ ਦੇ ਨਵੇਂ ਪ੍ਰਧਾਨ ਨਿਤਿਨ ਨਵੀਨ ਨੇ ਹਰ ਹਲਕੇ 'ਚ ਅੰਦੋਲਨ ਵਿੱਢਣ ਦਾ ਦਿੱਤਾ ਸੱਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕਥਿਤ ਫਰਜ਼ੀ ਵੀਡੀਓ ਬਾਰੇ ਦਿੱਤਾ ਸਪਸ਼ਟੀਕਰਨ ਤੇ ਪੰਜਾਬ ਸਰਕਾਰ ਵੱਲੋਂ ਟੈਕਸ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਸ਼ੁਰੂ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸੂਬਾਈ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ ਤੈਅ ਹੈ ਅਤੇ ਹਾਈਕਮਾਂਡ ਵੱਲੋਂ ਇਸ ਦਾ ਐਲਾਨ ਕਿਸੇ ਵੀ ਵੇਲੇ ਸੰਭਵ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ 5 ਸੀਨੀਅਰ ਆਗੂਆਂ ਨਾਲ ਕੱਲ੍ਹ ਮੀਟਿੰਗ ਕੀਤੀ ਅਤੇ ਇਹਨਾਂ ਆਗੂਆਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਇੱਕਜੁੱਟ ਹੋ ਕੇ ਲੜਨ ਵਾਸਤੇ ਕਿਹਾ। ਅਹਿਮ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਇਹਨਾਂ ਆਗੂਆਂ ਨੂੰ ਹਾਈਕਮਾਂਡ ਵੱਲੋਂ ਲੈ ਜਾਣ ਵਾਲੇ ਫੈਸਲੇ ਬਾਰੇ ਕੋਈ ਵੀ ਭੇਦ ਖੋਲ੍ਹਣ ਤੋਂ ਗੁਰੇਜ਼ ਕੀਤਾ। ਵੇਰਵੇ ਅਨੁਸਾਰ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਮ ਅਤੇ ਬਾਕੀ ਕਮੇਟੀਆਂ ਬਾਰੇ ਫੈਸਲਿਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਰਾਹੁਲ ਗਾਂਧੀ ਕੱਲ੍ਹ 23 ਜੂਨ ਨੂੰ ਵਿਦੇਸ਼ ਜਾ ਰਹੇ ਹਨ ਅਤੇ ਹੁਣ ਕਿਸੇ ਵੀ ਵੇਲੇ ਪੰਜਾਬ ਕਾਂਗਰਸ 'ਚ ਫੇਰ ਬਦਲ ਬਾਰੇ ਫੈਸਲਾ ਆ ਸਕਦਾ ਹੈ। ਆਖਰੀ ਸਮੇਂ ਤੱਕ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਕਤਾਰ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦਾ ਨਾਮ ਚੱਲ ਰਿਹਾ ਸੀ। ਸੂਤਰ ਦੱਸਦੇ ਨੇ ਕਿ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਾਣਾ ਹੁਣ ਤੈਅ ਹੈ। ਦੱਸਣਯੋਗ ਹੈ ਕਿ ਕੱਲ੍ਹ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਦੇ ਨਿਵਾਸ ਸਥਾਨ 10 ਜਨਪਥ ਤੇ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਅਤੇ ਵਿਜੇਇੰਦਰ ਸਿੰਗਲਾ ਨਾਲ ਮੁਲਾਕਾਤ ਕੀਤੀ ਅਤੇ ਇਹਨਾਂ ਪੰਜਾਂ ਆਗੂਆਂ ਨਾਲ ਇਕੱਲੇ ਵੀ ਮੀਟਿੰਗ ਕੀਤੀ। ਹਾਈਕਮਾਂਡ ਨੇ ਪੰਜਾਬ ਕਾਂਗਰਸ ਵਿਚਲੀ ਖਿੱਚੋ ਤਾਣ ਨੂੰ ਖਤਮ ਕਰਨ ਵਾਸਤੇ ਇਹ ਫਾਰਮੂਲਾ ਤਿਆਰ ਕੀਤਾ ਹੈ, ਜਿਸ ਤਹਿਤ ਸੂਬੇ ਦੇ ਨਵੇਂ ਪ੍ਰਧਾਨ ਨਾਲ ਵਰਕਿੰਗ ਪ੍ਰਧਾਨ ਵੀ ਲਾਏ ਜਾ ਸਕਦੇ ਹਨ। ਹਾਈਕਮਾਂਡ ਵੱਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਚੋਣ ਮੈਨੀਫੈਸਟੋ ਕਮੇਟੀ, ਕੋਆਰਡੀਨੇਸ਼ਨ ਕਮੇਟੀ ਅਤੇ ਚੋਣ ਪ੍ਰਚਾਰ ਕਮੇਟੀ ਦਾ ਵੀ ਗਠਨ ਕੀਤਾ ਜਾਏਗਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਪੇਂਡੂ ਅਸੈਂਬਲੀ ਹਲਕਿਆਂ 'ਚ ਗੇੜਾ ਰਹੇਗਾ। ਆਮ ਆਦਮੀ ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਰਫ਼ਤਾਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਆਪ ਨੂੰ ਇਹ ਚੋਣਾਂ ਸਮੇਂ ਤੋਂ ਪਹਿਲਾਂ ਨਵੰਬਰ ਮਹੀਨੇ 'ਚ ਕਰਵਾਏ ਜਾਣ ਦਾ ਅਨੁਮਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਲੋਕ ਮਿਲਣੀ ਦੇ ਪ੍ਰੋਗਰਾਮ ਕਰਨਗੇ ਅਤੇ ਜੂਨ ਮਹੀਨੇ ਦੇ ਅਖੀਰ ਤੱਕ ਮੁੱਖ ਮੰਤਰੀ ਰੋਜ਼ਾਨਾ ਅਸੈਂਬਲੀ ਹਲਕਿਆਂ ਦੇ ਕਿਸੇ ਨਾ ਕਿਸੇ ਵੱਡੇ ਪਿੰਡ ਵਿੱਚ ਜਾ ਕੇ ਲੋਕ ਮਿਲਣੀ ਦੇ ਪ੍ਰੋਗਰਾਮ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਤਿਆਰ ਰਣਨੀਤੀ ਤਹਿਤ ਦਿਹਾਤੀ ਪੰਜਾਬ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਹੀ ਰਹੇਗੀ। ਸ਼ਹਿਰੀ ਸੀਟਾਂ ਉੱਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਧਿਆਨ ਦੇਣਗੇ। ਮਾਲਵਾ ਖਿੱਤੇ ਦੇ ਹਲਕਿਆਂ ਵਿੱਚ ਮੁੱਖ ਮੰਤਰੀ ਧਿਆਨ ਦੇਣਗੇ, ਜਦਕਿ ਕੇਜਰੀਵਾਲ ਕਾਰੋਬਾਰੀ ਲੋਕਾਂ ਨਾਲ ਵਪਾਰਕ ਮਿਲਣੀਆਂ ਕਰਨਗੇ। ਪੰਜਾਬ ਦੇ ਦੌਰੇ 'ਤੇ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਗੱਠਜੋੜ ਦੇ ਕਿਆਸ ਦਰਕਿਨਾਰ ਕਰਦਿਆਂ ਪਾਰਟੀ ਦੀ ਕੋਰ ਕਮੇਟੀ ਨੂੰ ਸਮੁੱਚੇ ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ 'ਚ ਤਿਆਰੀ ਕਰਨ ਵਾਸਤੇ ਥਾਪੜਾ ਦੇ ਦਿੱਤਾ ਹੈ।
17: ਮੈਂ ਜਾਣਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਮੇਂ ਬਹੁਤ ਕੁਛ ਕਰਨੇ ਕੀ ਆਵਸ਼ਕਤਾ ਹੈ। ਮੈਂ ਆਜ ਆਪਕੇ ਸਾਹਮਣੇ जिनकी ताकत के बल पर भारतीय जनता पार्टी खड़ी है, मैं उन कार्यकर्ताओं को साक्षी मानकर और उनको संकल्प लेके कहता हूँ, पंजाब का विकास भारतीय जनता पार्टी के ही हाथों होना है और इस विश्वास के बात को लेकर हम सबको आगे बढ़ेंगे।
9: अमृतसर दौरे दौरान नितिन नबीन ने पार्टी की कोर कमेटी नाल मीटिंग की थी, जिस च प्रधान ने पंजाब बारे भाजपा के नजरिए उपर चानना पाया। तकरीबन डेढ़ घंटा चली मीटिंग च भाजपा प्रधान ने कोर कमेटी मैंबरां नूं हर असैंबली हल्के च अंदोलन विढ़न दा सद्दा दित्ता। पंजाब भाजपा की कोर कमेटी की मीटिंग नूं पार्टी तरफों गुप्त रख्या गया। उंज मीटिंग विच पार्टी की सीनियर लीडरशिप पहुंची हुई सी। कौमी प्रधान ने कोर कमेटी नूं निर्देश दित्ते कि वह हर असैंबली हल्के दीआं मंगां दा खरड़ा तैयार करके हल्के दे लोकां नाल मिलके अंदोलन विढे तां जो आगामी विधानसभा चोणां च पंजाब दीआं सारीआं 117 सीटां वास्ते तैयारी कीती जा सके। इसे पसमंजर विच मुख्यमंत्री भगवंत सिंह मान ने कल ऐलान कीता कि मावां तीआं सतिकार योजना वास्ते उल्टी गिणती शुरू हो चुकी है। इस योजना तहत 3 महीनों की सतिकार राशि की पहली किश्त 1 जुलाई नूं योग औरतां दे बैंक खात्यां विच सीधी ट्रांसफर कर दित्ती जाएगी। योजना तहत दलित मावां भैणां नूं 3 महीनों के 4500 जबकि बाकी सारिया श्रेणियों दीआं औरतां नूं 3000 रुपये मिलणगे। मुख्यमंत्री भगवंत सिंह मान ने सोशल मीडिया से वायरल अपनी वीडियो नूं फर्जी करार दिता है। मुख्यमंत्री ने 2 लैबोरेटरियां की जांच रिपोर्ट का हवाला दिंदियां कहा कि इस फर्जी वीडियो विच उन्हां दी दिख वर्गे किसी कलाकार तो अदाकारी करवाई गई है।
18: एक ऐसी वीडियो जिसे कोई एक्टर मेरे वांगू काम कर रहा है, वो फेक वीडियो दी पता नहीं कित्थों जांच करा के ते वो मैनू पंथ दा दोखी करार दे रहे ने। ये तो शरेआमी राजनीतिक बयानबाजी है, प्रोपेगंडा है। अज पंजाब तो बाहर दीआं लैबां दीआं 2 रिपोर्टां ने 1191 दे 1191 फ्रेम जिहड़े ने मेरे चेहरे दी साइड नाल फ्रंट नाल अखां ते उहने ऐनकां ला रखीआं ने जां किसी मेरे कदकाठ नाल जां मेरी शरीरक बणतर नाल मिलदा नहीं, जित्थों साफ पता लगदा है कि कोई बंदा फेक लै के उन्हां ने जिहड़ा इह वीडियो बनवाई स्पैशली।
9: दसनयोग है कि इस विवादित वीडियो दे मामले विच परसों श्रोमणी गुरुद्वारा प्रबंधक कमेटी दी अंतरिम कमेटी ने एक मता पास करके आख्या सी कि अकाल तख्त वालों जारी किए गए हुक्मां तों बाद भगवंत मान नूं नैतिक आधार ते मुख्यमंत्री दे अहुदे ते बने रहण दा कोई हक नहीं है। इस दे नाल ही श्रोमणी कमेटी ने 27 जून नूं आम इजलास सद्दिया है अते हलका पद्धर उपर इकट्ठ करके संगत नूं अकाल तख्त दे हुक्मां दी पालना करन वास्ते प्रेरित करन दा फैसला कीता है। इत्थे ए वी जिक्रयोग है कि मुख्यमंत्री भगवंत सिंह मान दी विवादित वीडियो दे चल रहे विवाद संबंधी श्री अकाल तख्त वालों इस बारे मुख्यमंत्री नाल होई गलबात दी वीडियो नूं जनतक कीता गया है। पंजाब दे मुख्यमंत्री भगवंत मान 15 जनवरी 2026 नूं उन्हां विरुद्ध श्री अकाल तख्त साहिब विखे चल रहे वख-वख मसलियां संबंधी पेश होण वास्ते पहुंचे सन। उस वेले मुख्यमंत्री ने 20 शिकायतों का वड्डा थैला जथेदार नूं सौंपिया सी। उदों मुख्यमंत्री दी इस इतराज़योग वीडियो दे संबंध विच श्री अकाल तख्त दे कार्यकारी जथेदार ज्ञानी कुलदीप सिंह गड़गज ने उन्हां कोलों जवाब तलबी भी कीती सी। श्री अकाल तख्त ने उस वेले इस मामले की वीडियोग्राफी भी करवाई सी। मुख्यमंत्री नाल हुई गलबात दे कुछ अंश बीते दिन ही जारी किए गए। मुख्यमंत्री भगवंत मान ने केंद्र सरकार दे तजवीज़ किए विकसित भारत सिक्ख्या अधिनियम बिल 2025 का विरोध किया है। उन्होंने केंद्रीय सिक्ख्या मंत्री धर्मेंद्र प्रधान नूं पत्र लिख के उच्च सिक्ख्या बिल उपर मुड़ तो विचार करन अते सुधारां नूं लागू करन तो पहलां विचार वटांदरा करन दी अपील कीती है। मुख्यमंत्री भगवंत सिंह मान ने अज 22 जून नूं पंजाब मंत्रीमंडल की एक मीटिंग सद्दी है। मीटिंग दुपहरे 12 बजे चंडीगढ़ स्थित मुख्यमंत्री की रिहायश उपर होएगी। हालांकि मीटिंग का कोई एजेंडा जारी नहीं किया गया, पर सूत्रां मुताबक इस मीटिंग च कई अहम फैसले किए जाएंगे। पंजाब विधानसभा चोणां नूं थोड़ा समा रह गया, लिहाजा लोगों नूं लुभाउण वास्ते वधेरे फैसले किए जा रहे हैं। इसे दरमियान पंजाब सरकार ने वैट अते GST चोरी करन वालियां तों टैक्स बकाए की वसूली वास्ते सख्ती शुरू कर दिती है। चंडीगढ़ के कर अते आबकारी विभाग ने संबंधित बकायां दा भुगतान ना करन वाले डिफॉल्टरां दीआं जायदादां दी नीलामी शुरू कर दिती है। विभाग ने मोहाली अते जलंधर जिलों विच 2 डिफॉल्टरां दीआं जायदादां नूं नीलाम करके 14.33 करोड़ रुपए वसूल किए हैं। विभाग ने मोहाली विच भी एक डिफॉल्टर विरुद्ध कार्रवाई करदिआं उसकी जायदाद कुरक करके 13.22 करोड़ रुपए कमाए हैं। पंजाब के कैबिनेट मंत्री हरपाल सिंह चीमा ने टैक्स डिफॉल्टरां नूं चेतावनी दिंदिआं कहा ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਰਕਾਰੀ ਟੈਕਸ ਨੂੰ ਅਣਗੌਲਿਆਂ ਕਰਨ ਵਾਲੇ 20 ਹੋਰ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਹਨਾਂ ਵਿਰੁੱਧ ਜਲਦ ਕਾਰਵਾਈ ਕੀਤੀ ਜਾਏਗੀ। ਇਹ ਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30।
2: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS Audio app or website.
1: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ। ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫ਼ਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖ਼ਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
3: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਜਿਹੜਾ ਕਿ ਇਸ ਵੇਲੇ ਲਾਈਵ ਚੱਲ ਰਿਹਾ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਅੱਜ ਦਾ ਪ੍ਰੋਗਰਾਮ ਜਿਹੜਾ ਕਿ 22 ਜੂਨ ਦਾ ਪ੍ਰੋਗਰਾਮ ਹੈ, ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9:00 SBS ਰੇਡੀਓ 2 ਦੇ ਉੱਤੇ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਦਾ। ਔਰ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਆਸਟ੍ਰੇਲੀਆ ਦੀ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ ਦੀ ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰੈਜ਼ੀਡੈਂਟ ਰਮਨਪ੍ਰੀਤ ਵਧਵਾ ਹੋਰਾਂ ਦੇ ਨਾਲ, ਜੋ ਕਿ ਕਾਰੋਬਾਰ ਵਿੱਚ ਸਫਲਤਾ ਦੇ ਲਈ ਆਪਣੇ ਜਿਹੜੇ ਤਜ਼ਰਬੇ ਤੁਹਾਡੇ ਨਾਲ ਸਾਂਝੇ ਕਰਨਗੇ ਕਿ ਨੈੱਟਵਰਕਿੰਗ, ਸੰਚਾਰ ਅਤੇ ਸਹੀ ਮੌਕਿਆਂ ਨਾਲ ਕਿਵੇਂ ਜੁੜਨਾ ਹੈ, ਉਹ ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਗੇ। ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਸਾਡੇ ਸਾਥੀ ਪਨੀਰ ਢਿੰਗਰਾ ਨੇ, ਉਸ ਗੱਲਬਾਤ ਦਾ ਇੱਕ ਹਿੱਸਾ ਤੁਹਾਨੂੰ ਅਸੀਂ ਅੱਜ ਸੁਣਾਵਾਂਗੇ ਔਰ ਇਸ ਦਾ ਅਗਲਾ ਹਿੱਸਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਆਓ ਸੁਣਦੇ ਹਾਂ ਰਮਨਪ੍ਰੀਤ ਵਧਵਾ ਹੋਰਾਂ ਨੂੰ।
4: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢਿੰਗਰਾ। ਸੋ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਕਿਵੇਂ ਵਧਾ ਸਕਦੇ ਹੋ, ਹੋਰ ਕੀ ਕੁਝ ਨਵਾਂ ਕਰ ਸਕਦੇ ਹੋ ਅਤੇ ਮਦਦ ਲੈਣੀ ਹੋਵੇ ਤਾਂ ਕਿੱਥੇ ਪਹੁੰਚ ਕਰ ਸਕਦੇ ਹੋ। ਇਹ ਸਭ ਕੁਝ ਦੱਸਣ ਲਈ ਸਾਡੇ ਨਾਲ ਨੇ ਹੈੱਡ ਆਫ ਮੈਂਬਰਸ਼ਿਪ ਐਂਡ ਪਾਰਟਨਰਸ਼ਿਪ ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਮਰਸ ਤੋਂ, ਰਮਨਪ੍ਰੀਤ ਵਧਵਾ ਜੀ। ਰਮਨ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
5: ਵਧੀਆ ਪੁਨੀਤ ਜੀ, ਬਹੁਤ ਬਹੁਤ ਧੰਨਵਾਦ। SBS ਪੰਜਾਬੀ ਦੇ ਸਾਰੇ ਲਿਸਨਰਸ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ। ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ
4: ਜੀ। ਸ਼ੁਕਰੀਆ ਜੀ। ਔਰ ਸਭ ਤੋਂ ਪਹਿਲਾਂ ਅਗਰ ਮੈਂ ਤੁਹਾਡੇ ਬਾਰੇ ਗੱਲਬਾਤ ਕਰਾਂ ਬਿਜ਼ਨਸ ਤੇ ਜੰਪ ਕਰਨ ਤੋਂ ਪਹਿਲਾਂ, ਸੋ ਪਟਿਆਲਾ ਤੋਂ ਆਸਟ੍ਰੇਲੀਆ ਤੱਕ ਦਾ ਸਫ਼ਰ ਅਗਰ ਇੱਕ ਲਾਈਨ 'ਚ ਬਿਆਨ ਕਰਨਾ ਹੋਵੇ, ਕਿਵੇਂ ਦਾ ਰਿਹਾ?
5: ਇੱਕ ਲਾਈਨ 'ਚ ਤੇ ਬਿਆਨ ਕਰਨਾ ਬਹੁਤ ਮੁਸ਼ਕਿਲ ਹੈਗਾ, ਪਰ ਇਹ ਹੈਗਾ ਕਿ ਮੇਰਾ ਆਸਟ੍ਰੇਲੀਆ ਦਾ ਸਫ਼ਰ ਸ਼ਾਇਦ ਥੋੜ੍ਹਾ ਵੱਖਰਾ ਸੀ ਬਾਕੀ ਮਾਈਗ੍ਰੈਂਟਸ ਤੋਂ, ਕਿਉਂਕਿ ਮੈਂ ਆਸਟ੍ਰੇਲੀਆ ਪਰਮਾਨੈਂਟਲੀ ਸੈਟਲ ਹੋਣ ਦੀ ਸੋਚ ਨਾਲ ਨਹੀਂ ਆਈ ਸੀਗੀ। ਮੇਰਾ ਪਲਾਨ ਸਿਰਫ 2 ਸਾਲ ਲਈ ਆਉਣਾ ਸੀਗਾ, ਗਲੋਬਲ ਐਕਸਪੀਰੀਅੰਸ ਹਾਸਿਲ ਕਰਨਾ ਸੀ, ਦੁਨੀਆਂ ਦੇ ਵੱਖ ਵੱਖ ਬਿਜ਼ਨਸ ਪ੍ਰੈਕਟਿਸਿਸ ਨੂੰ ਸਮਝਣਾ ਸੀਗਾ ਤੇ ਫਿਰ ਇੰਡੀਆ ਵਾਪਸ ਜਾਣਾ ਸੀਗਾ। ਪਰ ਕਈ ਵਾਰ ਜ਼ਿੰਦਗੀ ਸਾਡੇ ਪਲਾਨਸ ਤੋਂ ਵੀ ਵੱਡੇ ਪਲਾਨਸ ਬਣਾ ਕੇ ਰੱਖਦੀ ਹੈ, ਤੇ ਆਸਟ੍ਰੇਲੀਆ ਆ ਕੇ ਮੈਨੂੰ ਸਿਰਫ ਇੱਕ ਨਵਾਂ ਦੇਸ਼ ਨਹੀਂ ਮਿਲਿਆ, ਮੈਨੂੰ ਇੱਕ ਗਲੋਬਲ ਪਰਸਪੈਕਟਿਵ ਮਿਲਿਆ। ਮੈਂ ਵੱਖ ਵੱਖ ਇੰਡਸਟਰੀਜ਼, ਕਲਚਰਸ ਤੇ ਬੈਕਗਰਾਊਂਡ ਦੇ ਲੋਕਾਂ ਨਾਲ ਕੰਮ ਕੀਤਾ। ਮੈਂ ਵੇਖਿਆ ਕਿ ਇਨੋਵੇਸ਼ਨ, ਕੋਲੈਬੋਰੇਸ਼ਨ ਤੇ ਡਾਇਵਰਸਿਟੀ ਕਿਸ ਤਰ੍ਹਾਂ ਨਵੇਂ ਆਈਡੀਆਜ਼ ਤੇ ਨਵੇਂ ਓਪਰਚੁਨਿਟੀਜ਼ ਪੈਦਾ ਕਰਦੇ ਨੇ। ਤੇ 2 ਸਾਲ ਦਾ ਸਫ਼ਰ ਹੌਲੇ ਹੌਲੇ ਕਰਕੇ ਇੱਕ ਲੰਬੇ ਸਫ਼ਰ ਵਿੱਚ ਬਦਲ ਗਿਆ ਤੇ ਹੁਣ 18 ਸਾਲ ਹੋ ਗਏ। ਪਰ ਜੇ ਮੈਂ ਪੂਰੇ ਸਫ਼ਰ ਨੂੰ ਸਭ ਤੋਂ ਵੱਡੀ ਸਿੱਖਿਆ ਜੇ ਤੁਸੀਂ ਕਹਿੰਦੇ ਇੱਕ ਲਾਈਨ 'ਚ ਤੇ ਕਰਾਂ ਤੇ ਉਹ ਹੈਗੀ ਹੈ ਕਿ ਆਈ ਫੀਲ ਕਿ ਜਿਹੜੀ ਗਰੋਥ ਹੈਗੀ ਹੈ ਤਾਂ ਸਾਡੀ ਉਹ ਤਾਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਂਦੇ ਹਾਂ। ਤੇ ਸ਼ਾਇਦ ਇਹੀ ਮਾਈਗ੍ਰੇਸ਼ਨ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਤੁਸੀਂ ਸਿਰਫ ਇੱਕ ਨਵੇਂ ਸ਼ਹਿਰ ਦੇਸ਼ ਵਿੱਚ ਨਹੀਂ ਜਾਂਦੇ, ਤੁਸੀਂ ਆਪਣੀ ਸਮਰੱਥਾ ਦੇ ਨਵੇਂ ਪਹਿਲੂ ਦੀ ਵੀ ਖੋਜ ਕਰਦੇ ਹੋ।
4: ਜੀ, ਔਰ ਅਗਰ ਜਿਵੇਂ ਸ਼ੁਰੂਆਤ ਦੀ ਆਪਾਂ ਗੱਲਬਾਤ ਕੀਤੀ ਪਟਿਆਲਾ ਤੋਂ ਆਸਟ੍ਰੇਲੀਆ ਦਾ ਸਫ਼ਰ, ਸੋ ਤੁਸੀਂ ਮੀਡੀਆ ਸੰਸਥਾਵਾਂ ਦੇ ਨਾਲ ਵੀ ਕੰਮ ਕੀਤਾ ਹੈ, ਟਾਈਮਸ ਆਫ ਇੰਡੀਆ, ਇਕਨੋਮਿਕ ਟਾਈਮਸ, ਸੋ ਉਹਦੇ ਵਿੱਚ ਤੁਹਾਡੀ ਭੂਮਿਕਾ ਕੀ ਸੀ ਅਤੇ ਕਿਵੇਂ ਦਾ ਤਜਰਬਾ ਸੀ ਉਹਨਾਂ ਨਾਲ ਕੰਮ ਕਰਨ ਦਾ?
5: ਜੀ, ਤੇ ਟਾਈਮਸ ਆਫ ਇੰਡੀਆ 'ਚ ਮੈਂ ਹੈਡ ਆਫ ਪਾਰਟਨਰਸ਼ਿਪ ਸੀਗੀ, ਸੋ ਜਿਹੜੀ ਬੀ ਟੂ ਬੀ ਬਿਜ਼ਨਸਿਸ ਹੈਗੇ, ਜਿਹੜੇ ਕਾਰਪੋਰੇਟ ਬਿਜ਼ਨਸਿਸ ਲਾਈਕ ਅਵਾਇਆ ਗਲੋਬਲ, ਮਾਈਕਰੋਸੋਫਟ, ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਾ, ਉਹਨਾਂ ਨੂੰ ਅੰਡਰਸਟੈਂਡ ਕਰਨਾ ਕਿ ਇਹਨਾਂ ਦੇ ਕੀ ਆਪਣੇ ਕਸਟਮਰਸ ਨੂੰ ਕਿਸ ਤਰ੍ਹਾਂ ਇਹ ਆਪਣੀ ਪਹਿਚਾਣ ਬਣਾਉਣਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੇ ਇਨੀਸ਼ੀਏਟਿਵ ਚਾਹੁੰਦੇ ਨੇ। ਤੇ ਜਿਸ ਤਰ੍ਹਾਂ ਏ ਟੀ ਐਮ ਟੀ ਦੇ ਗਲੋਬਲ ਸੀਈਓ ਜਦੋਂ ਇੰਡੀਆ ਆਏ ਤੇ ਅਸੀਂ ਉਹਨਾਂ ਨੂੰ ਕਾਰਪੋਰੇਟ ਡੋਜ਼ੀਅਰ ਫੋਰਮੈਟ ਤੇ ਹੋਸਟ ਕੀਤਾ ਤੇ ਉਹਨਾਂ ਦੇ ਪਰਸਪੈਕਟਿਵ ਕਲਾਇੰਟਸ ਨੂੰ ਬੁਲਾਇਆ। ਤੋ ਇਟ ਵਾਜ਼ ਜੈਸੇ ਜ਼ਿਆਦਾਤਰ ਬ੍ਰਾਂਡ ਦੇ ਨਾਲ ਕਲੋਜ਼ਲੀ ਕੰਮ ਕਰਨਾ ਤੇ ਉਹਨਾਂ ਦੇ ਕਸਟਮਰਸ ਦੇ ਮੈਸੇਜਸ ਨੂੰ ਕਲੀਅਰਲੀ ਕਮਿਊਨੀਕੇਟ ਕਰਨਾ, ਉਹਨਾਂ ਲਈ ਪਲੈਟਫਾਰਮਸ ਕ੍ਰੀਏਟ ਕਰਨਾ, ਬੀ ਟੂ ਬੀ ਪਲੈਟਫਾਰਮ ਜਿਸ ਦੇ ਨਾਲ ਉਹ ਹੋਰ ਬਿਜ਼ਨਸਿਸ ਨਾਲ ਜੁੜ ਸਕਣ।
4: ਜੀ, ਸੋ ਇਸ ਦੌਰਾਨ, ਇਸ ਉਹਲੇ ਕਰੀਅਰ ਦੌਰਾਨ ਕਿਹੜੀ ਇੱਕ ਗੱਲ ਸੀ ਜੋ ਤੁਸੀਂ ਸਿੱਖੀ ਹੈ ਜੋ ਇੱਕ ਹਰ ਇੱਕ ਇਨਸਾਨ ਦੇ ਲਈ, ਸਿਰਫ ਇੱਕ ਵਰਕਰ ਦੇ ਲਈ ਨਹੀਂ ਜਾਂ ਫਿਰ ਬਿਜ਼ਨਸ ਓਨਰ ਦੇ ਲਈ ਨਹੀਂ, ਹਰ ਇੱਕ ਦੇ ਲਈ ਜ਼ਰੂਰੀ ਹੋ ਸਕਦੀ ਹੈ?
5: ਸੋ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਆਈ ਫੀਲ ਹੈਗੀ ਕਮਿਊਨੀਕੇਸ਼ਨ, ਜਿਹੜੀ ਔਨ ਆ ਪਰਸਨਲ ਲੈਵਲ, ਬਿਜ਼ਨਸ ਲੈਵਲ, ਹਰ ਲੈਵਲ ਤੇ ਬੜੀ ਜ਼ਰੂਰੀ ਹੈ ਕਿ ਜਿਹੜੇ ਕਮਿਊਨੀਕੇਸ਼ਨ ਹੈਗੀ ਸਾਡੀ, ਸਾਡੇ ਅਦਰ ਬਿਜ਼ਨਸਿਸ ਨਾਲ, ਪਾਰਟਨਰਸ ਨਾਲ, ਨੈਟਵਰਕਿੰਗ ਗਰੁੱਪ 'ਚ, ਉਹ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈਗੀ ਅਤੇ ਨੈਟਵਰਕਿੰਗ, ਇਹਦੇ ਬਿਨਾਂ ਕੰਮ ਨਹੀਂ ਬਣਦਾ ਕਿਸੇ ਵੀ, ਨਾ ਤਾਂ ਪਰਸਨਲ ਰਿਲੇਸ਼ਨ ਵਿੱਚ, ਨਾ ਬਿਜ਼ਨਸ ਵਿੱਚ।
4: ਨਵੇਂ
5: ਸ਼ਹਿਰ ਜਾਣਾ, ਨਵੇਂ ਕਲਚਰ ਨੂੰ ਸਿੱਖਣਾ, ਅਸੀਂ ਆਪਣੇ ਕੰਫਰਟ ਜ਼ੋਨ ਸੇ ਨਾ ਹੁੰਦੇ ਹਾਂ ਜਦੋਂ ਅਸੀਂ ਆਪਣੇ ਦੇਸ਼ 'ਚ ਹੁੰਦੇ ਹਾਂ, ਤਾਂ ਉਹਦੇ ਵਿੱਚੋਂ ਨਿਕਲਣਾ ਆਈ ਫੀਲ ਉਹ ਆਪਣੇ ਆਪ 'ਚ ਇੱਕ ਚੈਲੇਂਜ ਹੁੰਦਾ ਹੈ। ਤੇ ਪਰ ਜਿੰਨਾ ਤੁਸੀਂ ਲੋਕਾਂ ਨਾਲ ਇੰਟਰੈਕਟ ਕਰਦੇ ਹੋ, ਮਿਲਦੇ ਹੋ, ਇਸ ਤਰ੍ਹਾਂ ਲੱਗਦਾ ਹੈ ਕਿ ਸਿਰਫ ਦੇਖਣ 'ਚ ਹੀ ਡਿਫਰੈਂਟ ਹੈਗੇ, ਪਰ ਅਸੀਂ ਤਰ੍ਹਾਂ ਸਾਰੇ ਅਸੀਂ ਸੋਚਦੇ ਤੇ ਇੱਕੋ ਹੀ ਤਰ੍ਹਾਂ, ਸਾਰੇ ਜਿਹੜੇ ਵੱਖੋ ਡਿਫਰੈਂਟ ਦੇਸ਼ਾਂ ਤੋਂ ਆਏ ਨੇ, ਕੰਟਰੀਜ਼ ਤੋਂ ਇੱਥੇ ਆਏ ਨੇ, ਸਭ ਤੁਹਾਡੇ ਨਾਲ ਕਮਿਊਨੀਕੇਟ ਕਰਨਾ ਚਾਹੁੰਦੇ ਆ। ਤੇ ਆਈ ਸਟਿਲ ਰਿਮੈਂਬਰ ਕਿ ਮੇਰੀ ਡੋਟਰ ਸਕੂਲ ਜਾਂਦੀ ਸੀ, ਉਹ ਕਹਿੰਦੀ ਸੀ ਪਹਿਲੇ ਆ ਕੇ ਕਿ ਬਈ ਤੁਸੀਂ ਫਰੈਂਡ ਕਿਸ ਤਰ੍ਹਾਂ ਬਣਾਉਂਦੇ ਹੋ, ਉਹਦਾ ਪਹਿਲਾ ਕੁਐਸਚਨ ਸੀਗਾ ਕਿ ਫਰੈਂਡਸ ਬਣਦੇ ਕਿਸ ਤਰ੍ਹਾਂ ਹੈਗੇ। ਤੇ ਤਾਂ ਮੈਨੂੰ ਲੱਗਿਆ, ਫਸਟ ਟਾਈਮ ਹਿੱਟ ਕੀਤਾ ਕਿ ਬਈ ਅਸੀਂ ਦੂਜੇ ਕੰਟਰੀ 'ਚ ਆਏ ਹੈਗੇ ਹਾਂ ਆਪਣੇ ਡਿਸੀਜਨ ਨਾਲ, ਬਟ ਇਹ ਕਿੰਨਾ ਜ਼ਰੂਰੀ ਹੈ ਬੱਚਿਆਂ ਨੂੰ ਵੀ ਦੱਸਣਾ ਕਿ ਬਈ ਉਹ ਵੀ ਤੁਹਾਡੀ ਤਰ੍ਹਾਂ ਹੀ ਹੈਗੇ, ਡਿਫਰੈਂਟ ਜਗ੍ਹਾ ਥਾਵਾਂ ਤੋਂ ਆਏ ਨੇ, ਤੇ ਤੁਸੀਂ ਜਾ ਕੇ ਆਪਣੇ ਆਪ ਹੈਲੋ ਕਰੋ ਤੇ ਦੂਜਾ ਬੰਦਾ ਵੀ ਤੁਹਾਡੇ ਨਾਲ ਗੱਲ ਕਰੇਗਾ। ਸੋ ਇਟਸ ਲਾਈਕ ਤੁਸੀਂ ਆਪਣੇ ਆਪ ਨੂੰ ਪਹਿਲੇ ਓਪਨ ਕਰਨਾ ਪੈਂਦਾ ਹੈ ਕਿ ਜੇ ਤੁਸੀਂ ਆਪਣੇ ਸ਼ੈਲ 'ਚ ਹੈਗੇ ਹੋ ਤਾਂ ਤੁਸੀਂ ਨੈਟਵਰਕਿੰਗ ਨਹੀਂ ਕਰ ਸਕਦੇ, ਕਿਉਂਕਿ ਨੈਟਵਰਕਿੰਗ ਹਮੇਸ਼ਾ ਇਸ ਲੋਕ ਹੀ ਜਿਹੜੇ ਬਿਜ਼ਨਸ ਹੈਗੇ, ਜੋ ਮੈਂ ਅਕਸਰ ਦੇਖਿਆ ਹੁਣ ਵੀ ਕਿ ਲੋਕ ਸੋਚਦੇ ਨੇ ਕਿ ਨੈਟਵਰਕਿੰਗ ਹੁੰਦੀ ਹੈ ਕਿ ਤੁਸੀਂ ਕੋਈ ਚੀਜ਼ ਸੈਲ ਕਰਨ ਜਾ ਰਹੇ ਹੋ, ਕਿ ਤੁਸੀਂ ਕਿਸੇ ਆਪਣੇ ਮੋਟਿਵ ਨਾਲ ਜਾ ਰਹੇ ਹੋ, ਪਰ ਨੈਟਵਰਕਿੰਗ ਸਿਰਫ ਇੱਕ ਫਲੋ ਆਫ ਕਮਿਊਨੀਕੇਸ਼ਨ ਹੈਗਾ ਕਿ ਜਿਸੇ ਤੁਸੀਂ ਦੋ ਬਿਜ਼ਨਸਿਸ ਭਾਵੇਂ ਆਪਸ ਨਾਲ ਗੱਲ ਕਰਨ, ਭਾਵੇਂ ਦੋ ਲੋਕ ਆਪਣੇ ਨਾਲ ਗੱਲ ਕਰਨ, ਇਟਸ ਮੋਰ ਅਬਾਊਟ ਅੰਡਰਸਟੈਂਡਿੰਗ ਈਚ ਅਦਰ, ਔਰ ਫਿਰ ਹੌਲੀ ਹੌਲੀ ਓਪਰਚੁਨਿਟੀਜ਼ ਉਹਨਾਂ ਕੋਲ ਬਣ ਜਾਂਦੀਆਂ ਨੇ। ਬਟ ਜਿਹੜਾ ਮੋਟਿਵ ਆਫ ਸਟਾਰਟਿੰਗ ਪੁਆਇੰਟ ਦਾ ਹਮੇਸ਼ਾ ਹੁੰਦਾ ਹੈ ਕਿ ਤੁਸੀਂ ਦੂਜੇ ਦਾ ਪਰਸਪੈਕਟਿਵ ਸਮਝੋ, ਦੂਜੇ ਕਿਸ ਤਰ੍ਹਾਂ ਆਏ ਨੇ, ਤੁਹਾਡੀ ਜਿਗਿਆਸਾ ਟੂ ਲਰਨ ਮੋਰ ਕਲਚਰਸ, ਟੂ ਅੰਡਰਸਟੈਂਡ ਮੋਰ ਪੀਪਲ, ਉਹ ਜ਼ਿਆਦਾ ਜ਼ਰੂਰੀ ਹੈਗੀ ਹੈ।
4: ਜੀ, ਤੁਸੀਂ ਵੀ ਸ਼ਾਇਦ ਦੇਖਿਆ ਹੋਣਾ ਕਿ ਆਪਣੇ ਲੋਕ ਬਹੁਤ ਵਾਰੀ ਸ਼ਾਈ ਫੀਲ ਕਰਦੇ ਨੇ ਕੁਝ ਪੁੱਛਣ ਲਈ ਵੀ ਜਾਂ ਕਿਸੇ ਨਾਲ ਕਨੈਕਟ ਕਰਨ ਦੇ ਲਈ ਵੀ। ਬਹੁਤ ਸਾਰੇ ਪੰਜਾਬੀ ਕਾਰੋਬਾਰੀ ਮਿਹਨਤੀ ਤਾਂ ਹੁੰਦੇ ਨੇ ਪਰ ਸਹੀ ਲੋਕਾਂ ਨਾਲ ਜੁੜ ਨਹੀਂ ਪਾਉਂਦੇ, ਇਸ ਬਾਰੇ ਤੁਹਾਡਾ ਕੀ ਖਿਆਲ ਹੈ?
5: ਜੀ, ਐਬਸੋਲੂਟਲੀ, ਉਹਦਾ ਇਹ ਹੈਗਾ ਕਿ ਆਈ ਫੀਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸ਼ਾਈ ਨੇਚਰ ਹੁੰਦਾ ਤੇ ਭਾਵੇਂ ਅਸੀਂ, ਇਟਸ ਆਲ ਅਬਾਊਟ ਆਈ ਥਿੰਕ ਕੰਫਰਟ ਜ਼ੋਨ, ਕਿਉਂਕਿ ਜਦੋਂ ਅਸੀਂ ਆਪਣੇ ਦੇਸ਼ ਆਪਣੇ ਲੋਕਾਂ ਵਿੱਚ ਰਹਿੰਦੇ ਹਾਂ ਨਾ, ਸਾਨੂੰ ਇੱਕ ਕਮਿਊਨੀਕੇਸ਼ਨ ਲਈ ਲੱਗਦਾ ਸਾਡੀ ਸੇਮ ਲੈਂਗੁਏਜ ਹੈਗੀ, ਅਸੀਂ ਆਰਾਮ ਨਾਲ ਕਮਿਊਨੀਕੇਟ ਕਰ ਸਕਦੇ ਹਾਂ, ਪਰ ਬਾਹਰ ਆ ਕੇ ਇੱਕ ਹੈਜੀਟੇਸ਼ਨ ਆ ਜਾਂਦੀ ਹੈ ਕਿ ਪਤਾ ਨਹੀਂ ਅਗਲਾ ਬੰਦਾ ਮੇਰੇ ਬਾਰੇ 'ਚ ਕੀ ਸੋਚੇਗਾ ਔਰ ਕੀ ਕਹੇਗਾ। ਪਰ ਜਦੋਂ ਤੁਸੀਂ ਕਮਿਊਨੀਕੇਟ ਕਰਦੇ ਹੋ, ਜਦੋਂ ਤੁਸੀਂ ਉਹਨਾਂ ਨਾਲ ਜਾ ਕੇ ਮਿਲਦੇ ਹੋ, ਜੁੜਦੇ ਹੋ, ਤੇ ਤੁਹਾਨੂੰ ਲੱਗਦਾ ਕਿ ਸਾਰੇ ਇੱਕੋ ਜਿਹੇ ਹੈਗੇ ਸੀ, ਭਾਵੇਂ ਦੂਜੇ ਦੇਸ਼ਾਂ ਤੋਂ ਆਏ ਹੈਗੇ ਆ, ਪਰ ਸਾਡਾ ਜਿਹੜਾ ਬੇਸਿਕ ਹਿਊਮਨ ਹੈਗਾ ਨਾ, ਹਿਊਮਨ ਇੰਟੈਂਸ਼ਨ, ਉਹ ਸੇਮ ਹੈਗਾ। ਸਾਰੇ ਅਸੀਂ ਸੋਸ਼ਲ ਐਨੀਮਲ ਹੈਗੇ ਹਾਂ, ਅਸੀਂ ਸਾਰੇ ਯੂਨੋ, ਸੋ ਉਹ ਇੱਕ ਬਿਊਟੀ ਹੈਗੀ ਆਈ ਥਿੰਕ ਹਿਊਮਨ ਨੇਚਰ ਦੀ, ਕਿ ਅਸੀਂ ਜੇ 10 ਲੋਕ ਮਿਲ ਕੇ ਗੱਲਾਂ ਕਰੀਏ ਤੇ ਇੱਕ ਮਾਹੌਲ ਆਪਣੇ ਆਪ ਬਣ ਜਾਂਦਾ ਹੈ। ਸੋ ਆਈ ਫੀਲ ਆਈ ਵੁੱਡ ਇਨਕਰੇਜ ਕਿ ਜਿੰਨੇ ਵੀ ਆਪਣੇ ਯੂਨੋ ਕਮਿਊਨਿਟੀ ਤੋਂ ਲੋਕ ਹੈਗੇ, ਕਿ ਤੁਸੀਂ ਸ਼ਾਏ ਨਾ ਫੀਲ ਕਰੋ, ਤੁਸੀਂ ਓਪਰਚੁਨਿਟੀਜ਼, ਕਿਉਂਕਿ ਹਰ ਬਿਜ਼ਨਸ ਓਪਰਚੁਨਿਟੀ ਇੱਥੇ ਆ ਕੇ ਸਭ ਤੋਂ ਪਹਿਲਾਂ ਮੈਂ ਸਿੱਖਿਆ ਹੈ ਕਿ ਯੂਨੋ ਸਕਿੱਲ ਇੱਕ ਚੀਜ਼ ਹੈਗੀ ਕਿ ਚਲੋ ਤੁਹਾਡੀ ਐਜੂਕੇਸ਼ਨ ਹੈ, ਤੁਹਾਡੇ ਕੋਲ ਸਕਿੱਲ ਹੈਗਾ, ਬਟ ਸਿਰਫ ਉਹ ਇੱਕ ਉਹ ਇੰਪੋਰਟੈਂਟ ਹੈ, ਪਰ ਉਹ ਇੱਕ ਸਿਰਫ ਓਨਲੀ ਇੰਪੋਰਟੈਂਟ ਚੀਜ਼ ਨਹੀਂ ਹੈ। ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਲੋਕਾਂ ਨਾਲ ਮਿਲੋ, ਲੋਕਾਂ ਨਾਲ ਜੁੜੋ, ਆਪਣੀ ਕਮਿਊਨਿਟੀ ਨਾਲ ਜੁੜੋ, ਉਹਦੇ ਵਿੱਚੋਂ ਓਪਰਚੁਨਿਟੀਜ਼ ਨਿਕਲਦੀਆਂ। ਤੁਹਾਨੂੰ ਨਹੀਂ ਪਤਾ ਕਿ ਜਿਹੜਾ ਤੁਸੀਂ ਅਗਲਾ ਬੰਦਾ ਮਿਲਣ ਜਾ ਰਹੇ ਹੋ, ਮੇਰੀ ਉਹਦੇ ਕੋਲੋਂ ਹੀ ਤੁਹਾਡੀ ਬਿਜ਼ਨਸ ਡੀਲ ਨਿਕਲਣੀ ਹੈ, ਪਰ ਤੁਸੀਂ ਇਹ ਸੋਚ ਨਹੀਂ ਜਾ ਸਕਦੇ ਕਿ ਬਈ ਮੈਂ ਯੂਨੋ ਬਿਜ਼ਨਸ ਡੀਲ ਲੈਣ ਜਾ ਰਿਹਾ। ਇਟ ਇਜ਼ ਮੋਰ ਅਬਾਊਟ, ਕਿਉਂਕਿ ਲੋਕ ਵੀ ਰਿਸਪੈਕਟਫੁਲ ਹੁੰਦੇ ਨੇ ਜੇ ਤੁਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਡਿਫਰੈਂਟ ਕਲਚਰ ਤੁਸੀਂ ਵੇਖਿਆ ਹੋਏਗਾ ਇੱਥੇ ਕਿ ਕਿੰਨੇ ਸਾਰੇ ਕਲਚਰਸ ਹੈਗੇ ਆ, ਉਹੀ ਸਾਡਾ ਮਾਇੰਡਸੈਟ ਜਿਹੜਾ ਨਾ ਵਧਾਉਂਦੇ ਨੇ। ਗਲੋਬਲ ਪਰਸਪੈਕਟਿਵ ਜਿਹਨੂੰ ਕਹਿੰਦੇ ਆ ਕਿ ਬਈ ਯੂਨੋ ਜਦੋਂ ਤੁਸੀਂ ਡਿਫਰੈਂਟ ਕੰਟਰੀਜ਼, ਡਿਫਰੈਂਟ ਲੋਕਾਂ ਨਾਲ ਮਿਲਦੇ ਹੋ, ਤੁਹਾਨੂੰ ਲੱਗਦਾ ਹੈ ਕਿ ਸੋਚਣ ਦਾ ਤੁਹਾਡਾ ਤਰੀਕਾ ਵੱਧ ਜਾਂਦਾ ਹੈ। ਤੁਸੀਂ ਆਪਣੇ ਸਿਰਫ ਇੱਕ ਆਪਣੀ ਕਮਿਊਨਿਟੀ ਔਰ ਆਪਣੇ ਉਸ ਕਰਕੇ ਨਹੀਂ ਸੋਚਦੇ, ਤੁਸੀਂ ਗਲੋਬਲ ਪਰਸਪੈਕਟਿਵ ਤੇ ਸੋਚਦੇ ਹੋ ਕਿ ਬਈ ਹੁਣ ਦੇਖੋ ਇੰਡੀਆ ਆਸਟ੍ਰੇਲੀਆ ਕਿੰਨਾ ਕੰਮ ਹੋ ਰਿਹਾ ਦੋਨਾਂ ਕੰਟਰੀਜ਼ ਵਿੱਚ। ਇੱਕ ਟਾਈਮ ਸੀਗਾ ਜਦੋਂ ਅਸੀਂ ਸਿਰਫ ਐਕਸਪੋਰਟ ਇੰਪੋਰਟ ਚੀਜ਼ਾਂ ਦਾ ਕਰਦੇ ਸੀਗੇ, ਹੁਣ ਤੇ ਟੈਕਨੋਲੋਜੀ, ਸਕਿੱਲਸ, ਆਈਡੀਆਜ਼, ਹਰ ਚੀਜ਼ ਦਾ ਹੋ ਰਿਹਾ, ਕਿਉਂਕਿ ਇੱਕ ਗਲੋਬਲ ਪਰਸਪੈਕਟਿਵ ਬਣ ਗਿਆ ਨਾ, ਕਿ ਲੋਕਾਂ ਦੀ ਸੋਚ ਵੱਡੀ ਹੋ ਗਈ ਕਿ ਬਈ ਅਸੀਂ ਹੋਰ ਵੀ ਕੰਮ ਕਰ ਸਕਦੇ ਹਾਂ।
4: ਜੀ, ਸੋ ਹੁਣ ਅਗਰ AICC ਦੀ ਗੱਲਬਾਤ ਕਰੀਏ, ਸੋ AICC ਦਾ ਕੀ ਉਦੇਸ਼ ਹੈ ਤੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਹੈ ਛੋਟੇ ਕਾਰੋਬਾਰ ਚਲਾ ਰਹੇ ਨੇ, ਔਰ AICC ਉਹਨਾਂ ਲਈ ਕੀ ਕਰ ਸਕਦਾ ਹੈ ਅਤੇ ਉਹ ਕਿਵੇਂ ਪਹੁੰਚ ਕਰ ਸਕਦੇ ਨੇ?
5: ਤੁਸੀਂ ਸਭ ਤੋਂ ਪਹਿਲੇ ਤੇ ਸਮਝਣਾ ਜ਼ਰੂਰੀ ਹੈਗਾ ਕਿ ਚੇਂਬਰ ਆਫ ਕਾਮਰਸ ਹੁੰਦਾ ਕੀ ਹੈ। ਤੇ ਚੇਂਬਰ ਆਫ ਕਾਮਰਸ ਅਸਲ ਵਿੱਚ ਇੱਕ ਬਿਜ਼ਨਸ ਕਮਿਊਨਿਟੀ ਤੇ ਬਿਜ਼ਨਸ ਨੈਟਵਰਕ ਹੁੰਦਾ ਹੈ, ਜੋ ਬਿਜ਼ਨਸਿਸ, ਪ੍ਰੋਫੈਸ਼ਨਲਸ, ਇੰਡਸਟਰੀ ਲੀਡਰਸ ਤੇ ਗਵਰਨਮੈਂਟ ਸਟੇਕ ਹੋਲਡਰਸ ਨੂੰ ਇਕੱਠੇ ਲੈ ਕੇ ਆਉਂਦਾ ਹੈ, ਕਿਉਂਕਿ ਇੱਕ ਇੱਕ ਥਾਂ ਤੇ ਸਾਰਿਆਂ ਦਾ ਮਿਲਣਾ ਮੁਸ਼ਕਿਲ ਹੈਗਾ। ਸੋ ਜੇ ਅਸੀਂ ਇਵੈਂਟਸ ਕਰਦੇ ਹਾਂ, ਫੋਰਮਸ ਕਰਦੇ ਹਾਂ, ਤੁਸੀਂ ਵੇਖੋਗੇ ਤੁਸੀਂ ਉੱਥੇ ਗਵਰਨਮੈਂਟ ਆਫੀਸ਼ਲਸ ਵੀ ਹੈਗੇ, ਕੌਂਸਲਰਸ ਵੀ ਹੈਗੇ, ਯੂਨੀਵਰਸਿਟੀ ਦੇ ਲੋਕ ਵੀ ਹੈਗੇ, ਸੋ ਡਿਫਰੈਂਟ ਇੰਡਸਟਰੀਜ਼ ਦੇ ਤੇ ਡਿਫਰੈਂਟ ਪਬਲਿਕ ਪ੍ਰਾਈਵੇਟ ਸੈਕਟਰ ਦੇ ਲੋਕ ਹੁੰਦੇ ਨੇ। ਸੋ ਵਨ ਇਜ਼ ਦੈਟ ਕਿ ਬਈ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਦੇ ਹਾਂ। ਜਿਹੜਾ ਆਸਟ੍ਰੇਲੀਆ ਇੰਡੀਆ ਚੇਂਬਰ ਆਫ ਕਾਮਰਸ ਦਾ ਖਾਸ ਫੋਕਸ ਹੈਗਾ ਕਿ ਆਸਟ੍ਰੇਲੀਆ ਤੇ ਇੰਡੀਆ ਵਿਚਕਾਰ ਜਿਹੜਾ ਟ੍ਰੇਡ, ਇਨਵੈਸਟਮੈਂਟ, ਬਿਜ਼ਨਸ, ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਨੂੰ ਮਜ਼ਬੂਤ ਬਣਾਉਣਾ ਹੈਗਾ ਦੋਨਾਂ ਕੰਟਰੀਜ਼ ਦੇ, ਤੇ ਅਸੀਂ ਬਿਜ਼ਨਸਿਸ ਨੂੰ ਤੇ ਪ੍ਰੋਫੈਸ਼ਨਲਸ ਨੂੰ ਇੱਕ ਪਲੈਟਫਾਰਮ ਦਿੰਦੇ ਹਾਂ, ਕਨੈਕਟ ਕਰਦੇ ਹਾਂ। ਹੁਣ ਸਵਾਲ ਇਹ ਆਉਂਦਾ ਹੈ ਕਿ ਬਈ ਹੁਣ SMEs ਦਾ ਫਾਇਦਾ ਕਿਸ ਤਰ੍ਹਾਂ ਚੁੱਕ ਸਕਦੇ ਨੇ, ਤੇ ਇਹਦੇ ਵਿੱਚ ਤਿੰਨ ਚੀਜ਼ਾਂ ਹੈਗੀਆਂ ਜਿਹੜਾ ਚੇਂਬਰ ਕਰਦਾ ਹੈ। ਉਹ ਹੈਗਾ ਪਹਿਲੀ ਤੇ ਜਿਹੜੀ ਵਿਜ਼ੀਬਿਲਿਟੀ, ਕਨੈਕਸ਼ਨ ਤੇ ਓਪਰਚੁਨਿਟੀਜ਼। ਜਿਹੜਾ ਵਿਜ਼ੀਬਿਲਿਟੀ ਹੈਗਾ, ਕਈ SMEs ਬਹੁਤ ਵਧੀਆ ਪ੍ਰੋਡਕਟ ਬਣਾਉਂਦੇ ਨੇ, ਸਰਵਿਸਿਜ਼ ਆਫਰ ਕਰਦੇ ਨੇ, ਪਰ ਉਹ ਮਾਰਕੀਟ ਨੂੰ ਉਹਨਾਂ ਬਾਰੇ ਪਤਾ ਨਹੀਂ, ਉਹਦੇ ਉਹਨਾਂ ਦੇ ਕਸਟਮਰਸ ਨੂੰ ਉਹਨਾਂ ਪਤਾ ਨਹੀਂ, ਜਿਹੜੇ ਬਹੁਤ ਸਾਰੇ ਪੋਟੈਂਸ਼ੀਅਲ ਕਸਟਮਰਸ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੋਈ ਕਿੱਥੇ ਰੀਜਨ 'ਚ ਬੈਠ ਕੇ ਕੋਈ ਪ੍ਰੋਡਕਟ ਬਣਾ ਰਿਹਾ, ਕੋਈ ਸਰਵਿਸ ਆਫਰ ਕਰ ਰਿਹਾ। ਪਰ ਜਿਹੜੇ ਚੇਂਬਰ ਤੇ ਇਵੈਂਟਸ, ਫੋਰਮਸ, ਨੈਟਵਰਕਿੰਗ ਹੁੰਦੇ ਨੇ, ਉਹਦਾ 'ਚ ਵਿਜ਼ੀਬਿਲਿਟੀ ਵਧਾਉਣ ਵਿੱਚ ਮਦਦ ਕਰਦੇ ਨੇ। ਤੇ ਦੂਜਾ ਹੈਗਾ ਕਨੈਕਸ਼ਨ। ਕਈ ਵਾਰੀ ਬਿਜ਼ਨਸਿਸ ਦੀ ਸਭ ਤੋਂ ਵੱਡੀ ਬ੍ਰੇਕ ਥਰੂ ਜਿਹੜੀ ਆਉਂਦੀ ਹੈ ਨਾ, ਉਹ ਕਸਟਮਰ ਜਾਂ ਪਾਰਟਨਰ ਤੋਂ ਨਹੀਂ ਆਉਂਦੀ, ਪਰ ਇੱਕ ਇੰਟਰੋਡਕਸ਼ਨ ਤੋਂ ਆਉਂਦੀ ਹੈ। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਜਿਹੜੇ ਇਵੈਂਟ 'ਤੇ ਜਾ ਰਹੇ ਹੋ, ਜਿਹੜੇ ਫੋਰਮ ਨੂੰ ਅਟੈਂਡ ਕਰਨ ਜਾ ਰਹੇ ਹੋ, ਉੱਥੇ ਤੁਹਾਨੂੰ ਕੌਣ ਮਿਲੇਗਾ, ਕਿਹੜਾ ਗਵਰਨਮੈਂਟ ਅਫੀਸ਼ੀਅਲ, ਪਬਲਿਕ, ਪ੍ਰਾਈਵੇਟ ਸੈਕਟਰ, ਯੂਨੀਵਰਸਿਟੀ, ਕਿੱਥੋਂ ਵੀ ਆ ਸਕਦਾ ਹੈ, ਕਾਰਪੋਰੇਟ ਆਰਗਨਾਈਜੇਸ਼ਨ ਤੋਂ। ਤੋ ਉਹ ਜਿਹੜੇ ਕਨੈਕਸ਼ਨ ਹੈਗੇ ਨਾ, ਉਹ ਬਹੁਤ ਜ਼ਰੂਰੀ ਹੈਗੇ ਬਿਜ਼ਨਸ ਨੂੰ ਵਧਾਉਣ ਲਈ। ਜਿਹੜੇ ਸਮਾਲ ਮੀਡੀਅਮ ਇੰਟਰਪ੍ਰਾਈਜ਼ ਨੂੰ ਜ਼ਿਆਦਾ ਓਪਰਚੁਨਿਟੀਜ਼ ਨਹੀਂ ਮਿਲਦੀਆਂ। ਤੇ ਤੀਜਾ ਹੈਗਾ ਜਿਹੜਾ ਓਪਰਚੁਨਿਟੀਜ਼, ਜਿਹੜਾ AICC ਬਿਜ਼ਨਸਿਸ ਨੂੰ ਲੋਕਲੀ ਨਹੀਂ ਇੰਟਰਨੈਸ਼ਨਲ ਓਪਰਚੁਨਿਟੀਜ਼ ਵੀ ਦਿੰਦਾ, ਕਿਉਂਕਿ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਆ। ਜਿਹੜੀਆਂ ਬਹੁਤ ਸਾਰੀਆਂ ਡੈਲੀਗੇਸ਼ਨ ਆਉਂਦੀਆਂ ਨੇ, ਹੁਣ ਅਸੀਂ ਪਿਛਲੇ ਹਫ਼ਤੇ ਜਿਹੜੀ ਟੈਕ ਇਨੋਵੇਸ਼ਨ ਡੈਲੀਗੇਸ਼ਨ ਆਈ ਸੀ, ਹੁਣ 18 ਤਰੀਕ ਨੂੰ ਜਿਹੜੀ ਹੈ ਯੂਨੀਵਰਸਿਟੀਜ਼ ਦੀ ਡੈਲੀਗੇਸ਼ਨ ਆ ਰਹੀ ਹੈ, ਜਿਹੜੇ ਮੇਜਰ ਯੂਨੀਵਰਸਿਟੀਜ਼ ਹੈਗੇ। ਤੋ ਜਿਹੜੇ ਵੀ ਬਿਜ਼ਨਸਿਸ ਐਜੂਕੇਸ਼ਨ ਸੈਕਟਰ 'ਚ ਕੰਮ ਕਰਦੇ ਆ, ਉਹਨਾਂ ਲਈ ਬਹੁਤ ਅੱਛਾ ਐਕਸਪੀਰੀਅੰਸ ਹੈ ਕਿ ਉਹ ਇੱਥੇ ਬੈਠੇ ਬੈਠੇ ਇੰਡੀਅਨ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਯੂ ਨੋ, ਹੈਡਸ ਆਫ ਯੂਨੀਵਰਸਿਟੀਜ਼ ਨੂੰ ਮਿਲ ਸਕਦੇ ਨੇ, ਉਹਨਾਂ ਨੂੰ ਇੰਡੀਆ ਜਾਣ ਦੀ ਵੀ ਲੋੜ ਨਹੀਂ. ਸੋ ਆਈ ਥਿੰਕ ਇਹ ਜਿਹੜੀਆਂ ਓਪਰਚੁਨਿਟੀਜ਼ ਹੈ ਨਾ, ਇਹ AICC ਪ੍ਰੋਵਾਈਡ ਕਰਦਾ ਹੈ ਬਿਟਵੀਨ ਆਸਟ੍ਰੇਲੀਆ ਐਂਡ ਇੰਡੀਆ. ਸੋ ਇਹ ਤਿੰਨ ਚੀਜ਼ਾਂ ਆਈ ਫੀਲ ਇਜ਼ ਵੈਰੀ ਵੈਰੀ ਇੰਪੋਰਟੈਂਟ. ਐਂਡ ਮੈਨੂੰ ਇਹ ਲੱਗਦਾ ਹੈ ਕਿ ਅਕਸਰ ਜਿਹੜੀ ਬਿਜ਼ਨਸ 'ਚ ਸਕਸੈਸ ਹੈ ਨਾ, ਉਹ ਮਿਹਨਤ ਨਾਲ ਤਾਂ ਆਉਂਦੀ ਹੈ, ਬਟ ਮਿਹਨਤ ਦੇ ਨਾਲ ਨਾਲ ਜਿਹੜਾ ਸਹੀ ਨੈਟਵਰਕ ਹੈ, ਨੌਲੇਜ ਹੈ, ਅਤੇ ਜਿਹੜੀ ਓਪਰਚੁਨਿਟੀਜ਼ ਹੈ ਮਿਲਦੀਆਂ ਨੇ ਨਾ, ਉਹ ਬਹੁਤ ਜ਼ਰੂਰੀ ਹੈ. ਅਤੇ ਸੀ ਐਟ AICC ਸਾਡਾ ਕੰਮ ਹੈ ਕਿ ਜੋ ਵੀ ਬਿਜ਼ਨਸ ਕਰ ਰਿਹਾ ਗਿਆ ਉਹਨਾਂ ਦੇ ਕੰਮ ਨੂੰ ਅਸੀਂ ਐਂਪਲੀਫਾਈ ਕਰੀਏ, ਉਹਨਾਂ ਦੇ ਲਈ ਨਵੇਂ ਦਰਵਾਜ਼ੇ ਖੋਲੀਏ, ਅਤੇ ਉਹ ਸਿਰਫ ਸਰਵਾਈਵ ਨਾ ਕਰਨ ਬਲਕਿ ਗਰੋ ਕਰਨ, ਸਕੇਲ ਕਰਨ ਨਵੀਂ ਮਾਰਕੀਟ ਵਿੱਚ.
0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ. ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ. ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ. ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ. fuelplan.gov.au/punjabi ਤੇ ਜਾਓ. ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ.
1: ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ, ਚੈਨਲ 30 ਅਤੇ ਚੈਨਲ 31 ਉੱਤੇ.
2: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's Desi Dance Party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
1: SBS On Demand ਵਿੱਚ ਸੈਂਕੜੇ ਫਿਲਮਾਂ ਅਤੇ TV ਸ਼ੋ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ. ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ.
6: SBS Kickoff. The new music station celebrating football anthems from around the world.
7: It's time for Africa.
6: It's live now on DAB Radio, the SBS Audio app.
7: We got
6: the game online and SBS On Demand.
8: SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ. ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ.
3: ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਲਾਈਵ ਸੁਣ ਰਹੇ ਹੋ. ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸਮ ਸੀ. ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਹੈ ਔਰ ਵੇਲਾ ਸਾਡੀ ਅੱਜ ਦੀ ਆਖਰੀ ਪੇਸ਼ਕਾਰੀ ਦਾ. ਹੁਣ ਗੱਲ ਕਰਾਂਗੇ ਜੀ ਆਸਟ੍ਰੇਲੀਆ ਐਕਸਪਲੇਨ ਦੇ ਐਪੀਸੋਡ ਦੇ ਤਹਿਤ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਡੋਨੇਸ਼ਨ ਹੈ ਔਰ ਫੰਡ ਰੇਜ਼ਿੰਗ ਹੈ ਇਹਦੇ ਨਾਲ ਜੁੜੇ ਨਿਯਮ ਕੀ ਹੈਗੇ ਹੈ ਔਰ ਤੁਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੀ ਜਿਹੜੀ ਮਦਦ ਹੈ ਉਹ ਸਹੀ ਮਕਸਦ ਵਾਸਤੇ ਪਹੁੰਚ ਰਹੀ ਹੈ ਜਾਂ ਸਹੀ ਹੱਥਾਂ ਤੱਕ ਪਹੁੰਚ ਰਹੀ ਹੈ. ਸਾਰਾ ਵੇਰਵਾ ਲੈ ਕੇ

0: ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਹਰ ਰਾਜ ਅਤੇ ਖੇਤਰ ਦੇ ਆਪਣੇ ਵੱਖਰੇ ਫੰਡ ਰੇਜ਼ਿੰਗ ਕਾਨੂੰਨ ਹਨ। ਫੰਡ ਰੇਜ਼ਰਾਂ ਨੂੰ ਸਥਾਨਕ ਕੌਂਸਲਾਂ ਦੀਆਂ ਮਨਜ਼ੂਰੀਆਂ ਅਤੇ ਹੋਰ ਕਾਨੂੰਨਾਂ ਜਿਵੇਂ ਆਸਟ੍ਰੇਲੀਅਨ ਕੰਜ਼ਿਊਮਰ ਲਾਅ ਅਤੇ ਗੋਪਨੀਯਤਾ ਕਾਨੂੰਨਾਂ ਦੀ ਪਾਲਣਾ ਵੀ ਕਰਨੀ ਪੈ ਸਕਦੀ ਹੈ। ਆਸਟ੍ਰੇਲੀਅਨ ਚੈਰਿਟੀਜ਼ ਐਂਡ ਨਾਟ ਫਾਰ ਪ੍ਰੋਫਿਟ ਕਮਿਸ਼ਨ ਜਾਂ ACNC ਆਸਟ੍ਰੇਲੀਆ ਦੀ ਚੈਰਿਟੀ ਨਿਯੰਤਰਕ ਸੰਸਥਾ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਰਜਿਸਟਰਡ ਚੈਰਿਟੀਆਂ ਕਾਨੂੰਨੀ ਤੌਰ ਉੱਤੇ ਕੰਮ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਣ। ਹਾਲਾਂਕਿ ਫੰਡ ਰੇਜ਼ਿੰਗ ਕਿਵੇਂ ਕੀਤੀ ਜਾਂਦੀ ਹੈ, ਇਸ ਉੱਤੇ ACNC ਦੀ ਸਿੱਧੀ ਨਿਗਰਾਨੀ ਨਹੀਂ ਹੁੰਦੀ। ਇਹ ਜ਼ਿੰਮੇਵਾਰੀ ਹਰ ਰਾਜ ਜਾਂ ਖੇਤਰ ਦੀ ਆਪਣੀ ਹੁੰਦੀ ਹੈ। ACNC ਦੀ ਕਮਿਸ਼ਨਰ ਸੂ ਵੁੱਡਵਾਰਡ ਇਸ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
1: Our main role is to register charities and make sure they follow certain rules. So, for example, if you collect money from the public in a shopping centre, there are specific rules that your organisation would have to follow, and these are state-based, so they can vary depending what state you're in. We care about where the money goes, so what happens with the funds that are raised, but we're not the regulator for fundraising.
0: ਹਾਲਾਂਕਿ ACNC ਨਾਲ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਨਹੀਂ ਹੈ, ਪਰ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਗੈਰ ਮੁਨਾਫਾ ਸੰਸਥਾ ਵਜੋਂ ਜਾਂਚ ਹੋ ਚੁੱਕੀ ਹੈ ਅਤੇ ਉਹ ਚੰਗੇ ਪ੍ਰਬੰਧਨ ਦੇ ਮਾਪਦੰਡਾਂ ਉੱਤੇ ਖਰੀ ਉਤਰਦੀ ਹੈ। ਕਮਿਸ਼ਨਰ ਵੁੱਡਵਾਰ ਕਹਿੰਦੇ ਹਨ ਕਿ ਜੇ ਕੋਈ ਚੈਰਿਟੀ ਰਜਿਸਟਰ ਵਿੱਚ ਦਰਜ ਹੈ ਤਾਂ ਉਸ ਦੀ ਜਾਣਕਾਰੀ ਦੀ ਜਾਂਚ ਕਰਨਾ ਬਹੁਤ ਆਸਾਨ ਹੈ।
1: You can look up the charity register just on your phone, on your computer. If you just put in the words charity register, you'll find us. It's often very helpful for people because it can give you information about who runs the charity, what type of activities it does, where it gets its money from. So before you donate, you can get that information to make sure that your money is going to the cause that you most care about. And you can also feel confident that it's a real registered charity and they do have obligations to follow certain rules about good governance.
0: ਸਾਰੀਆਂ ਰਜਿਸਟਰਡ ਚੈਰਿਟੀਆਂ ਦਾਨ ਲਈ ਟੈਕਸ ਕਟੌਤੀ ਯੋਗ ਰਸੀਦਾਂ ਜਾਰੀ ਨਹੀਂ ਕਰ ਸਕਦੀਆਂ। ਜਸਟਿਸ ਕੁਨੈਕਟ ਦੀ ਨਾਟ ਫਾਰ ਪ੍ਰੋਫਿਟ ਲਾਅ ਸੇਵਾ ਨਾਲ ਜੁੜੀ ਵਕੀਲ ਐਮੀ ਵਿਲੀਅਮਸ ਇਸ ਬਾਰੇ ਇਸ ਤਰ੍ਹਾਂ ਖੁਲਾਸਾ ਕਰਦੀ ਹੈ।
2: Donations are tax deductible only when the donation is made to an organisation that the tax office, so the ATO, has endorsed as having deductible gift recipient or DGR status. And the way you can work that out is to go to a website called ABR Lookup or ABN Lookup and type in the name of the organisation and it will very clearly state if an organisation has DGR status.
0: ਜੇ ਤੁਹਾਨੂੰ ਕਿਸੇ ਚੈਰਿਟੀ ਦੀ ਫੰਡ ਰੇਜ਼ਿੰਗ ਪ੍ਰਕਿਰਿਆ ਬਾਰੇ ਕੋਈ ਚਿੰਤਾ ਹੈ ਤਾਂ ਤੁਸੀਂ ਆਪਣੇ ਰਾਜ ਜਾਂ ਖੇਤਰ ਦੀ ਨਿਯੰਤਰਕ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ। ACNC ਵੀ ਕੁਝ ਮਾਮਲਿਆਂ ਵਿੱਚ ਦਖਲ ਦੇ ਸਕਦੀ ਹੈ, ਜਿਵੇਂ ਕਿ ਜਦੋਂ ਕੋਈ ਚੈਰਿਟੀ ਇਕੱਠੇ ਕੀਤੇ ਗਏ ਸਾਰੇ ਫੰਡਾਂ ਦਾ ਸਹੀ ਹਿਸਾਬ ਨਾ ਦੇ ਸਕੇ। ACNC ਨੂੰ ਮਿਲਣ ਵਾਲੀ ਹਰ ਸ਼ਿਕਾਇਤ ਦੀ ਜਾਂਚ ਕੀਤੀ ਜਾਂਦੀ ਹੈ, ਹਾਲਾਂਕਿ ਸ਼ਿਕਾਇਤਕਰਤਾ ਨੂੰ ਆਮ ਤੌਰ ਉੱਤੇ ਸਿਰਫ ਇਹ ਪੁਸ਼ਟੀ ਮਿਲਦੀ ਹੈ ਕਿ ਸ਼ਿਕਾਇਤ ਪ੍ਰਾਪਤ ਹੋ ਗਈ ਹੈ। ਕਮਿਸ਼ਨਰ ਵੁੱਡਵਾਰਡ ਦੁਬਾਰਾ ਇਸ ਤਰ੍ਹਾਂ ਸਮਝਾਉਂਦੇ ਹਨ।
1: There is the ability to report any concern that they have and there's a form on our website to do that. If they wish, they can do it anonymously and we do take those concerns seriously. Sometimes people get a bit upset that they don't hear whether we're investigating or not. Now, under the Act of Parliament that sets us up, we're not able to keep people posted about what's happened with their concern, but I would assure people it doesn't mean that we haven't looked at it.
0: ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਫੰਡਰੇਜ਼ਿੰਗ ਮੁਹਿੰਮ ਧੋਖਾਧੜੀ ਹੋ ਸਕਦੀ ਹੈ ਤਾਂ ਦਾਨ ਨਾ ਦਿਓ ਅਤੇ ਇਸ ਦੀ ਰਿਪੋਰਟ ਆਪਣੇ ਸਥਾਨਕ ਨਿਯੰਤਰਕ ਜਾਂ ਕੌਮੀ ਸੇਵਾ ਸਕੈਮ ਵਾਚ ਨੂੰ scamwatch.gov.au ਰਾਹੀਂ ਕਰੋ। ਆਨਲਾਈਨ ਦਾਨ ਦਿੰਦਿਆਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਅਧਿਕਾਰਤ ਵੈਬਸਾਈਟ ਉੱਤੇ ਹੋ। ਜਲਦਬਾਜ਼ੀ ਤੋਂ ਬਚੋ, ਸ਼ੱਕੀ ਲਿੰਕਾਂ ਉੱਤੇ ਕਲਿੱਕ ਨਾ ਕਰੋ ਅਤੇ ਫੰਡਰੇਜ਼ਿੰਗ ਦੀ ਪਿਛੋਕੜ ਦੀ ਜਾਂਚ ਕਰੋ। ਪਰ ਜੇ ਕੋਈ ਵਿਅਕਤੀ ਤੁਹਾਡੇ ਕੋਲ ਸਿੱਧਾ ਆ ਕੇ ਦਾਨ ਮੰਗੇ ਤਾਂ ਕੀ ਕੀਤਾ ਜਾਵੇ? ਪੀਟਰ ਹਿਲਸ ਜੌਨਸ ਪਬਲਿਕ ਫੰਡਰੇਜ਼ਿੰਗ ਰੈਗੂਲੇਟਰੀ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਸੰਸਥਾ ਆਸਟ੍ਰੇਲੀਆ ਵਿੱਚ ਫੇਸ ਟੂ ਫੇਸ ਫੰਡਰੇਜ਼ਿੰਗ ਕਰਨ ਵਾਲੀਆਂ ਚੈਰਿਟੀਆਂ ਅਤੇ ਏਜੰਸੀਆਂ ਦੀ ਨੁਮਾਇੰਦਗੀ ਕਰਦੀ ਹੈ। ਉਹ ਫੇਸ ਟੂ ਫੇਸ ਫੰਡਰੇਜ਼ਿੰਗ ਨਾਲ ਜੁੜੀਆਂ ਸੰਭਾਵਿਤ ਧੋਖਾਧੜੀਆਂ ਦੇ ਕੁਝ ਸੰਕੇਤਾਂ ਬਾਰੇ ਇਸ ਤਰ੍ਹਾਂ ਸਮਝਾਉਂਦੇ ਹਨ।
3: If the individual fundraiser on the street or at your doorstep isn't in uniform,

0: someone doesn't have a photo ID and is in particular asking for a cash donation or only asking for a one-off donation, those are all things which should certainly alert members of the public that it might not be a legitimate fundraiser. Our message really is that if in doubt, don't donate. Take your time, pause. You can always go on the website or the charity to verify, and then you can donate at a future time.
1: ਆਸਟ੍ਰੇਲੀਆ ਵਿੱਚ ਰੂਬਰੂ ਫੰਡਰੇਜ਼ਿੰਗ ਕਰਨ ਵਾਲਿਆਂ ਦੀਆਂ ਤਿੰਨ ਮੁੱਖ ਕਿਸਮਾਂ ਹਨ, ਸੜਕਾਂ ਉੱਤੇ ਫੰਡਰੇਜ਼ਿੰਗ ਕਰਨ ਵਾਲੇ, ਘਰ ਘਰ ਜਾ ਕੇ ਦਾਨ ਮੰਗਣ ਵਾਲੇ ਅਤੇ ਸ਼ੋਪਿੰਗ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਫੰਡਰੇਜ਼ਰ। ਅਤੇ ਜੇ ਤੁਸੀਂ ਖੁਦ ਕਿਸੇ ਮਕਸਦ ਲਈ ਫੰਡ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ? ਜਸਟਿਸ ਕੁਨੈਕਟ ਦੀ ਏਮੀ ਵਿਲੀਅਮਸ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਰਾਜ ਜਾਂ ਖੇਤਰ ਦੇ ਨਿਯੰਤਰਕ ਨਾਲ ਜਾਂਚ ਕਰੋ ਕਿ ਕੀ ਤੁਹਾਨੂੰ ਲਾਇਸੈਂਸ ਦੀ ਲੋੜ ਹੈ ਅਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ।
2: So that's things like asking your friends or family for money to support a personal activity. Like, for example, I want to go overseas and I want you to donate to my volunteering adventure overseas. Fundraising at work. So if you've got an employee at your workplace who needs to get medical expenses paid for and you fundraise in your workplace for that to happen, that's typically not regulated by fundraising laws.
1: ਉਦਾਹਰਣ ਵਜੋਂ ਦੋਸਤਾਂ ਜਾਂ ਪਰਿਵਾਰ ਤੋਂ ਕਿਸੇ ਨਿੱਜੀ ਯੋਜਨਾ ਲਈ ਪੈਸਾ ਮੰਗਣਾ ਜਾਂ ਕਿਸੇ ਕਰਮਚਾਰੀ ਦੇ ਇਲਾਜ ਦੇ ਖਰਚੇ ਲਈ ਕੰਮ ਵਾਲੀ ਥਾਂ ਉੱਤੇ ਪੈਸਾ ਇਕੱਠਾ ਕਰਨਾ ਆਮ ਤੌਰ ਉੱਤੇ ਫੰਡਰੇਜ਼ਿੰਗ ਕਾਨੂੰਨਾਂ ਦੇ ਅਧੀਨ ਨਹੀਂ ਆਉਂਦਾ। ਪਰ ਜੇ ਤੁਸੀਂ ਆਨਲਾਈਨ ਕਰਾਊਡ ਫੰਡਿੰਗ ਮੁਹਿੰਮ ਸ਼ੁਰੂ ਕਰ ਰਹੇ ਹੋ ਤਾਂ ਬਹੁਤ ਸੰਭਾਵਨਾ ਹੈ ਕਿ ਤੁਹਾਡੀ ਫੰਡਰੇਜ਼ਿੰਗ ਨਿਯੰਤਰਿਤ ਗਤੀਵਿਧੀ ਮੰਨੀ ਜਾਵੇਗੀ। ਏਮੀ ਵਿਲੀਅਮਸ ਆਨਲਾਈਨ ਫੰਡਰੇਜ਼ਿੰਗ ਨਾਲ ਜੁੜੀਆਂ ਦੋ ਮਹੱਤਵਪੂਰਨ ਗੱਲਾਂ ਨੂੰ ਉਜਾਗਰ ਕਰਦੀ ਹੈ। ਪਹਿਲੀ, ਇਸ ਉੱਤੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੇ ਵੱਖਰੇ ਕਾਨੂੰਨ ਲਾਗੂ ਹੋ ਸਕਦੇ ਹਨ। ਦੂਜੀ, ਇਹ ਸਪਸ਼ਟ ਤੌਰ ਉੱਤੇ ਦੱਸਣਾ ਜ਼ਰੂਰੀ ਹੈ ਕਿ ਇਕੱਠੇ ਕੀਤੇ ਪੈਸੇ ਕਿੱਥੇ ਅਤੇ ਕਿਸ ਮਕਸਦ ਲਈ ਵਰਤੇ ਜਾਣਗੇ ਤਾਂ ਜੋ ਦਾਨ ਦੇਣ ਵਾਲਿਆਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ। ਦੋਸਤੋ, ਜ਼ੋਈ ਥਰਮੈਂਡੋ ਦੀ ਮਦਦ ਨਾਲ ਤਿਆਰ ਕੀਤੀ ਆਸਟ੍ਰੇਲੀਆ ਐਕਸਪਲੇਨ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਓ। ਈਮੇਲ ਕਰਿਓ punjabi.program@sbs.com.au। ਸੁਣਦੇ ਰਹੋ SBS ਪੰਜਾਬੀ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ।
3: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।

ਸੋ ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਪੇਸ਼ਕਾਰੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਮਿਲਾਂਗੇ ਭਲਕੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਰੱਬ ਰਾਖਾ, ਸ਼ਬਾ ਖੈਰ, ਖਾਓ ਪੀਓ, ਐਸ਼ ਕਰੋ, ਪਰ ਦਿਲ ਕਿਸੇ ਦਾ ਦਿਖਾਇਓ।

0: SBS South Asian.
1: ਜੇ ਤੂੰ ਮੇਰਾ ਦਿਲ ਤੋੜਿਆ
2: Hey, yeah, Akash Jantu on the beach.
3: Dil